ਛਾਈ ਦੇ ਮਿਲਣ ਦੀ ਸ਼ਿਕ ਹੈ। ਉਹ ਕਦੇ ਆਰਾਮ ਨਹੀਂ ਭਾਲਦੇ, ਚੈਨ ਨਹੀਂ ਭਾਲਦੇ, ਉਹਨਾਂ ਨੂੰ ਇੱਕੋ ਇੱਕ ਲਗਨ ਹੈ ਦਰਸ਼ਨਾਂ ਦੀ। ਹਰ ਵੇਲੇ ਲੋਚਨ ਭਰੀ ਲੇ ਉਹ ਸਾਸਾ, ਹਰ ਵੇਲੇ ਮਾਲਕ ਦੀ ਯਾਦ ਵਿੱਚ ਦੁਸ਼ਕਾਰੇ ਭਰ ਰਹੇ ਹਨ। ਸੇਜਲ ਨੇਤਰ ਹਨ ਪੰਥ ਨਿਹਾਰੇ ਕਾਮਨੀ, ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਉਹ ਸਦਾ ਅਰਦਾਸ ਕਰਦੇ ਹਨ, ਹੇ ਵਾਹਿਗੁਰੂ ਕਿਰਪਾ ਕਰ, ਸਾਡੇ ਤੇ ਮਿਹਰ ਕਰ, ਆ ਜਿਹੜੇ ਮਾੜੇ ਕਰਮਾਂ ਦੇ ਕਾਗ ਹਨ ਇਹ ਮਿਲਾਪ ਲਈ ਪੜਦਾ ਹਨ, ਕਿਰਪਾ ਕਰੋ ਇਹ ਪੜਦਾ ਹਟ ਜਾਏ। ਤਪ ਤਪ ਲੋਏ ਲੋਏ ਹਾਥ ਮਰੋਰੋ, ਬਾਵਲ ਹੋਈ ਸੋ ਸੋ ਲੋੜੋ, ਤੈ ਸੋ ਮਨ ਮੇ ਕੀਆ ਰੋਸ, ਮੁਝ ਔਗਣ ਸੇ ਨਾਹੀ ਦੋਸ਼, ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੇ ਪਛਤਾਨੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਖਿਆ ਆਪਣੇ ਪ੍ਰੀਤਮ ਕੇ ਹਾਂ ਬਿਰਹਾ ਜਾਲੀ। ਇਸ ਲਈ ਜਿਨ੍ਹਾਂ ਹਿਰਦਿਆਂ ਵਿੱਚ ਸਿੱਖ ਹੈ ਪਿਆਰੇ ਦੇ ਮਿਲਣ ਦੀ, ਉਹ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਖਲੋ ਕੇ ਉਹਦੀ ਉਡੀਕ ਕਰਦੇ ਹਨ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਗੁਸਾ ਸਾ, ਸਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਚੇਤੇ ਕਰਕੇ ਮੁੜ ਮੁੜ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ, ਮੁੜ ਮੁੜ ਸਿੱਖ ਦੇ ਨਾਲ ਅਰਦਾਸਾਂ ਕਰਦੇ ਹਨ, ਹੇ ਵਾਹਿਗੁਰੂ ਤੇਰਾ ਪਵਿੱਤਰ ਦੀਦਾਰ ਕਦੋਂ ਹੋਵੇਗਾ।

जीव हां सास ग्रास भुलन हार हां तेरियां बख्शिशां नूं तेरियां रहमतां नूं असीं भुल जांदे हां कितनियां तूं साडे ते मेहरां कीतियां हन जे तेरे उपकारां नूं चेते करिए ਤਾਂ ਜਿਤਨੇ ਸਰੀਰ ਦੇ ਰੋਮ ਹਨ ਇਤਨੇ ਜਨਮ ਵੀ ਧਾਰ ਕੇ ਤੇਰਾ ਸ਼ੁਕਰਾਨਾ ਕਰੀਏ ਤਾਂ ਵੀ ਕਰ ਨਹੀਂ ਸਕਦੇ ਇਹ ਨਿਰੰਕਾਰ ਇਹ ਸਾਡੇ ਕਲਯੁਗੀ ਜੀਵਾਂ ਦਾ ਸੁਭਾਵ ਹੀ ਹੈ ਕਿ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸੋ ਪ੍ਰੀਤ ਜਿਹੜਾ ਹਰ ਵੇਲੇ ਹਿਰਦੇ ਵਿੱਚ ਵਸ ਰਿਹਾ ਜਿਹਦੀ ਕਿਰਪਾ ਨਾਲ ਵੇਖ ਸਕਦੇ ਹਾਂ ਸੁਣ ਸਕਦੇ ਹਾਂ ਬੋਲ ਸਕਦੇ ਹਾਂ ਚੱਲ ਸਕਦੇ ਹਾਂ ਉਹ ਸਾਨੂੰ ਵਿਸਰ ਗਿਆ ਜਿਹੜੇ ਦੁਨੀਆਂ ਦੇ ਪਦਾਰਥ ਇੱਕ ਦਿਨ ਦੁੱਖ ਰੂਪ ਹੋ ਜਾਣੇ ਹਨ ਇੱਕ ਦਿਨ ਪਰਾਏ ਹੋ ਜਾਣੇ ਹਨ ਉਹਨਾਂ ਨਾਲ ਅਸੀਂ ਪ੍ਰੀਤੀ ਪਾ ਲਈ ਹੈ ਜਿਸ ਧਨ ਦੌਲਤ ਪਦਾਰਥਾਂ ਦੇ ਨਾਲ ਪ੍ਰੀਤੀ ਪਾਈ ਫਿਰ ਹਜ਼ੂਰ ਕਹਿੰਦੇ ਨੇ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋੜੀ ਕਿਤਨੇ ਦੁੱਖਾਂ ਕਰਕੇ ਮਨੁੱਖ ਜੋੜਦਾ ਕਣ ਕਣ ਕਰਕੇ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ ਤੇ ਨਾਲ ਕਿਹੜੀ ਵਸਤੂ ਗਈ ਨਾਲ ਤਾਂ ਭਾਈ ਪਰਮੇਸ਼ਰ ਦਾ ਨਾਮ ਗਿਆ ਨਾ ਕਿਉਂਕਿ ਹਜ਼ੂਰ ਦੀ ਬਾਣੀ ਕਹਿ ਰਹੀ ਹੈ ਇੱਕ ਛਿਣ ਦੇ ਵਿੱਚ ਇਹ ਸਭ ਕੁਛ ਪਰਾਇਆ ਹੋ ਜਾਂਦਾ ਦੁਨੀਆਂ ਦੇ ਪਦਾਰਥਾਂ ਨੂੰ ਮਾਇਆ ਨੂੰ ਚੰਚਲ ਕਰਕੇ ਦੱਸਿਆ ਤਿਆਗ ਚਲਤੀ ਮਹਾ ਚੰਚਲ ਜਦੋਂ ਪ੍ਰਾਣ ਪੰਖੇਰੂ ਉੱਡਦੇ ਹਨ ਤਾਂ ਇੱਕ ਛਿਣ ਵਿੱਚ ਸਭ ਕੁਛ ਪਰਾਇਆ ਹੋ ਜਾਂਦਾ ਮਾਇਆ ਪਦਾਰਥ ਧਨ ਦੌਲਤ ਸਭ ਤਿਆਗ ਜਾਂਦੇ ਹਨ ਹੇ ਨਿਰੰਕਾਰ ਹੇ ਸੱਚੇ ਪਾਤਸ਼ਾਹ ਸਾਡੇ ਕਲਯੁਗੀ ਜੀਵਾਂ ਦਾ ਸੁਭਾਵ ਹੀ ਹੈ ਕਿ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਇਸ ਲਈ ਕਿਰਪਾ ਕਰ ਮਿਹਰ ਕਰ ਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਡੇ ਸੰਸਾਰੀ ਜੀਵਾਂ ਲਈ ਕਰ ਰਹੇ ਹਨ ਅਰਦਾਸ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਕੀਤੀ ਅਰਦਾਸ ਹੇ ਨਿਰੰਕਾਰ ਠੰਡ ਵਰਤਾਓ ਸੰਸਾਰ ਤੇ ਵੇਖੋ ਜੀਵ ਕਿਵੇਂ ਦੁਖੀ ਹਨ ਤੇ ਫਿਰ ਉਹਨਾਂ ਦੁਖੀ ਜੀਵਾਂ ਨੂੰ ਗੁਰੂ ਨਾਨਕ ਨੇ ਜਿਵੇਂ ਨਾਮ ਦਾ ਛੱਟਾ ਮਾਰ ਕੇ ਸੁਖ ਬਖਸ਼ਿਆ ਗੁਰੂ ਅਮਰਦਾਸ ਪਾਤਸ਼ਾਹ ਵੀ ਇਹੀ ਅਰਦਾਸ ਕਰ ਰਹੇ ਹਨ ਔਰ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਕਿਉਂਕਿ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਪਿੱਛੇ ਬੱਚੇ ਬੋਲਦੇ ਹਨ ਗੁਰੂ ਨੇ ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਹੈ ਵਹੀ ਕਰੋ ਅਰਦਾਸ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਉਭਾ ਸਾਰੇ ਦਰਗਾਹ ਕੇ ਤੇਰੀ ਦਰਗਾਹ ਪੁੱਜੇ ਹਾਂ ਤੇ ਕਰੋ ਕਿਰਪਾ ਮਹਾਰਾਜ ਹੁਣ ਆਪਣੇ ਚਰਨਾਂ ਨਾਲ ਜੋੜ ਲਓ ਅਸੀਂ ਸਾਸ ਗਰਾਸ ਤੇਰੀ ਭਗਤੀ ਕਰਕੇ ਤੇਰਾ ਸਿਮਰਨ ਕਰਕੇ ਆਪਣਾ ਲੋਕ ਵੀ ਤੇ ਆਪਣਾ ਪਰਲੋਕ ਵੀ ਸਵਾਰ ਸਕੀਏ ਕਰ ਕਿਰਪਾ ਜਗਤ ਜਲੰਦਾ ਰੱਖ ਲੈ।

ساتھ میں کوئی نہ ساتھ بن ساتھ نہ دسے جگ وچ کوئی رہو سنت ہو ٹور.

0: ਸਾਰੇ
1: ਦੇਸ਼ ਕੋ ਦੇਖ ਰਹੇ ਹੋ ਮਤ ਅਮਰ ਉਪਰ

Satya Sahib, Satya Nay, Raha, Satya.

सतगुरु शरणाई।

ਸਤ ਸੰਗਤ ਮਿਲੇ ਸੋ ਕਰਿਆ, ਗੁਰ ਪ੍ਰਸਾਦ ਪਰਮ ਬਲ ਪਾਇਆ, ਸੂਤੇ ਕਾਇਕ ਹਰਿਆ ਰਹਾਉ, ਜਨਨ ਪਿਤਾ ਲੋਕ ਸੁਖ ਬਣਤਾ, ਹੋਏ ਨ ਕਿਸੀ ਧਰਿਆ, ਸਿਰ ਸਿਰ ਸੰਭਾਏ ਠਾਕੁਰ।

ਸੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਨਾਰ ਧਿਆਜੀ ਜਨ ਨਾਨਕ ਪਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਮ ਤੁਸੀਂ ਹਰ ਹਰੇ।

ਆਦਿ ਪੁਰਖ ਬ੍ਰਹਮ ਪੁਰਖ ਸਾਰੀ ਖੁਦ ਜੇਵਰ।

ਜੋ ਤੂੰ ਦੇ ਸੋਈ ਹਾਂ ਪਾਈ ਰਹਾ ਸਭ

ਭਗਤਰਾ ਕਾਲ ਪਾਏ ਸਿਰਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਦੇਵ ਰਾਜ ਬ੍ਰਹਮਾ ਝੂਠੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰ।

ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਸੇ ਦੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾਵਣੇ ਆਈਆਂ

ਹੋਏ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜੰਗੇ ਤੂੰ ਨਾਏ ਤੇਰੇ ਛੱਡ ਜਾਏ ਭੋਜਲ ਵਿਖਮਸਦਾ ਹੋ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਓ ਪੁੰਨ ਗੁਣ ਗੋਬਿੰਦ ਗਾਏ ਸਭ ਸੈਨੂੰ ਕਿਰਪਾਲ ਸੰਭਾਲੇ ਸਾਹਿਬ ਸਾਹਿਬ ਜਿਸਦਾ ਕੋਈ ਨ ਜਾਏ ਜੇ ਆਵੇ ਤੁਕ ਆਏ ਸਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇਵਾ ਜਗੁਰ ਨਾਉ ਜਿਤਰੀ ਸਤਗੁਰ ਪੇਖਣਾ ਸਰਵਾਣੀ ਸੁਣਨਾ ਗੁਰਨਾ ਸਤਗੁਰ ਸੇਤੀ ਰੱਤਿਆਂ ਦਰਗਾਹ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮੈਂ ਉਤਮ ਕਾਂਡੀਆਂ ਹੈ ਵਿਰਲੇ ਕੇਈ ਕੇ ਮਹਲਾ ਪੰਜਵਾਂ ਰੱਖੇ ਰੱਖਣਹਾਰਿਆ ਪਰਵਾਰਿਆਂ ਗੁਰਕੀ ਮੈਰੀ ਪਾਏ ਤਾਜ ਸਵਾਰਿਆਂ ਹੋ ਆਇਆ ਵਦਿਆਲ ਮਨੋ ਨਾਮ ਸਾਰਿਆਂ ਸਾਧ ਜਨਾਂ ਦੇ ਸੰਗ ਭਵ ਜਲ ਤਾਰਿਆਂ ਸਾਧ ਦਿੰਦ ਗੁਰਜਾ ਖਿਨਮਾਏ ਵਿਦਾਰਿਆਂ ਐਸਾ

ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

வாயுகுரு.

ਜਿਨ੍ਹਾਂ ਨੂੰ ਆਸ ਲੱਗੇ ਦਰਸ਼ਨ ਦੇ। ਆਸ ਲੱਗ ਗਈ ਤੇ ਇਹ ਪੰਕਤੀਆਂ ਉਚਾਰਨ ਕੀਤੀਆਂ। ਖਾਲਸਾ ਭਾਈ ਦਵਿੰਦਰ ਸਿੰਘ ਜੀ ਸੋਢੀ ਉਹਨਾਂ ਪੰਕਤੀਆਂ ਨੂੰ ਦੁਹਰਾ ਰਹੇ ਹਨ। ਕਾਗਦਾਂ ਕਰੰਗ ਟੰਡੋਲਿਆ, ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋ ਫਿਰ ਦੇਖਣ ਕੀ ਹੈ। ਕਾਉ ਮੇਰਾ ਸਰੀਰ ਪਾਵੇ ਖਾਣਾ ਪਰ ਮੇਰੇ ਨੈਣਾ ਨੂੰ ਮਤ ਸੋਇਓ, ਕਿਉਂਕਿ ਇਹਨਾਂ ਨੈਣਾ ਤੇ ਮੈਨੂੰ ਆਸ ਲੱਗੀ। ਮੈਂ ਆਪਣੇ ਫਿਰ ਦੇ ਦਿਦਾਂ।

ਜਿਨ੍ਹਾਂ ਨੂੰ ਦਰਸ਼ਨ ਨਾ ਦਿੱਤਾ। ਮਨ ਵਿੱਚ ਵੈਰਾਗ, ਬੇੜੀ ਚਲਾਉਣ ਵਾਲਾ ਮੱਲਾ, ਪਰ ਅੱਜ ਬੇੜੀ ਵਿੱਚ ਬੈਠਾ, ਕੱਪੜਾ ਚੁੱਕੇ ਹੈ, ਬੇੜੀ ਸਾਫ ਕਰਦਾ। ਬੇੜੀ ਸਾਫ ਕਰਦਿਆਂ ਕਰਦਿਆਂ ਹੀ ਮਨ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ, ਮਨ ਵਿੱਚ ਵੈਰਾਗ ਉਤਪੜਾ ਕਿ ਮੈਂ ਸੁਣਿਆ ਕਿ ਜਿਹੜਾ ਯਾਦ ਕਰਦਾ ਉਹਨਾਂ ਨੂੰ ਦੀਦਾਰ ਦਿੰਦਾ, ਜਿਹੜਾ ਆਸ ਲਾਉਂਦਾ ਕਦੇ ਨਿਰਾਸ਼ਾ ਨਹੀਂ ਜਾਂਦਾ। ਜੇ ਸੱਚਮੁੱਚ ਐ ਸਾਹਿਬ ਕਲਗੀਧਰ ਪਾਤਸ਼ਾਹ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰ ਹੈ, ਤੇ ਫਿਰ ਅੱਜ ਕਿਰਪਾ ਕਰ ਇਸ ਗਰੀਬ ਦੀ ਬੇੜੀ ਵਿੱਚ ਮੁਬਾਰਕ ਚਰਨ ਪਾ। ਬੇੜੀ ਚਲਾਉਣ ਵਾਲਾ ਮੱਲਾ ਪਿਆਰ ਜਾਗ, ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ, ਨੇਤਰਾਂ ਚੋਂ ਜਲ ਵਹਿੰਦਾ, ਪਰ ਨਾਲ ਦੇ ਬੇੜੀਆਂ ਵਾਲਿਆਂ ਨੇ ਤੱਕਿਆ, ਆਵਾਜ਼ ਦਿੱਤੀ ਉਹ ਸੈਦਿਆ ਕੀ ਹੋ ਗਏ, ਜਦੋਂ ਦਾ ਆਇਆ ਰੋਈ ਜਾਂਦਾ, ਅੱਜ ਕੀ ਗੱਲ ਹੈ? ਕਹਿਣ ਲੱਗਾ ਅੱਜ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਉਣਾ ਹੈ, ਮੇਰੀ ਬੇੜੀ ਵਿੱਚ ਮੁਬਾਰਕ ਚਰਨ ਪਾਉਣੇ ਹਨ, ਤੇ ਨਾਲ ਦੇ ਬੇੜੀਆਂ ਵਾਲਿਆਂ ਨੇ ਉਲਾਂਭਾ ਦੇ ਦਿੱਤਾ। ਉਹ ਸੈਦਿਆ ਆਪਣੀ ਬੇੜੀ ਵੱਲ ਤੱਕਿਆ, ਟੁੱਟੀ ਹੋਈ ਤਾਂ ਤੇਰੀ ਬੇੜੀ। ਸਾਹਿਬ ਕਲਗੀਧਰ ਪਾਤਸ਼ਾਹ ਕਿਤੇ ਦਰਿਆ ਦੇ ਕੰਢੇ ਤੇ ਆਉਣ, ਆ ਸਾਡੀਆਂ ਏਡੀਆਂ ਸੋਹਣੀਆਂ ਬੇੜੀਆਂ ਛੱਡ ਕੇ ਤੇਰੀ ਬੇੜੀ ਵਿੱਚ ਬਹਿਣ, ਬੇੜੀ ਵੱਲ ਤੱਕੀ। ਪਰ ਸਾਹਿਬਾ ਪਿਆਰ ਕਰਨਾ ਜਾਣਦਾ ਹੈ, ਇਤਨਾ ਭੋਲਾ, ਮਨ ਵਿੱਚ ਵੱਜੀ ਸੱਟ ਤੇ ਕਹਿਣ ਲੱਗਾ ਮਨਾ, ਚੱਲ ਤੂੰ ਆਪਣੀ ਬੇੜੀ ਇਹਨਾਂ ਬੇੜੀਆਂ ਤੋਂ ਦੂਰ ਲੈ ਗਈ, ਕਿਤੇ ਸਤਿਗੁਰੂ ਆਉਣ ਆ ਤੇਰੀ ਬੇੜੀ ਛੱਡ ਕੇ ਕਿਤੇ ਇਹਨਾਂ ਬੇੜੀਆਂ ਵਿੱਚ ਹੀ ਨਾ ਜਾ ਬਹਿਣ, ਤੂੰ ਆਪਣੀ ਬੇੜੀ ਦੂਰ ਲੈ। ਪਰ ਇਤਨਾ ਨਹੀਂ ਜਾਣਦਾ ਉਹ ਸਹਿਦਿਆ, ਉਹ ਗੁਰੂ ਟੁੱਟੀਆਂ ਬੇੜੀਆਂ ਨਹੀਂ ਤੱਕਦਾ, ਉਹ ਤੇ ਸਾਬਤ ਹਿਰਦਾ ਤੱਕਦਾ। ਹਿਰਦਾ ਸਾਬਤ ਹੋਵੇ, ਹਿਰਦਾ ਨਾ ਟੁੱਟਾ ਹੋਵੇ, ਜੁੱਤੀ ਭਾਵੇਂ ਟੁੱਟੀ ਹੋਵੇ, ਕੱਪੜੇ ਫਟੇ, ਪਿਆਰ ਦਾ ਭੁੱਖਾ ਹੈ ਨਾ, ਗੋਬਿੰਦ ਪਾਓ ਭਗਤ ਦਾ ਭੁੱਖਾ, ਕੋਈ ਪਿਆਰ ਕਰੇ ਤਾਂ ਸਹੀ, ਕੋਈ ਪਿਆਰ ਨਾਲ ਯਾਦ ਤਾਂ ਕਰੇ। ਪਰ ਸਹਿਦੇ ਨੇ ਚੱਪੂ ਵਾਰਿਆ, ਆਪਣੀ ਬੇੜੀ ਦੂਰ ਲੈ ਗਈ, ਹੁਣ ਬੇੜੀ ਵਿੱਚ ਬੈਠਾ ਯਾਦ ਕਰਦਾ, ਯਾਦ ਕਰਦਾ ਕਰਦਾ ਅੱਜ ਇੱਕਦਮ ਬੇੜੀ ਵਿੱਚ ਡਿੱਗ ਪਿਆ। ਜਦੋਂ ਬੇੜੀ ਵਿੱਚ ਡਿੱਗਿਆ ਤੇ ਅਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕਲਗੀਧਰ ਪਾਤਸ਼ਾਹ ਦਾ ਸਿੰਘਾਸਣ ਹਿਲਿਆ, ਸਤਿਗੁਰਾਂ ਨੇ ਆਵਾਜ਼ ਦਿੱਤੀ, ਉਹ ਭਾਈ ਦਇਆ ਸਿੰਘ ਸਾਡਾ ਘੋੜਾ ਲਿਆ, ਛੇਤੀ ਸਿੱਖ ਯਾਦ ਕਰ ਗਿਆ। ਪਾਤਸ਼ਾਹ ਇਸ ਵਕਤ ਤਾਂ ਪੰਛੀ ਵੀ ਆਪਣੇ ਆਲੜਿਆਂ ਵਿੱਚ ਬੈਠੇ। ਆਹ ਵਕਤ ਬਾਹਰ ਜਾਣ ਦਾ ਵਕਤ ਨਹੀਂ, ਇਹ ਵਕਤ ਤੇ ਆਰਾਮ ਕਰਨ ਦਾ ਵਕਤ ਹੈ। ਸਾਹਿਬ ਕਹਿਣ ਲੱਗੇ ਉਹ ਭਾਈ ਦਇਆ ਸਿੰਘ, ਉਹ ਸਿੱਖ ਯਾਦ ਕਰ ਰਿਹਾ ਹੋਵੇ ਤੇ ਗੁਰੂ ਆਰਾਮ ਕਰ ਰਿਹਾ ਹੋਵੇ, ਘੋੜਾ ਲਿਆ ਭਾਈ ਦਇਆ ਸਿੰਘ ਦੀ ਘੋੜਾ ਲਿਆ, ਇਹ ਸਤਿਗੁਰੂ ਘੋੜੇ ਤੇ ਸਵਾਰ ਹੋਏ ਤੇ ਅੱਜ ਕਿੱਥੇ? ਉਸ ਨਦੀ ਦੇ ਕਿਨਾਰੇ ਤੇ ਜਿੱਥੇ ਸਾਹਿਬਾ ਯਾਦ ਕਰ ਰਿਹਾ। ਭਾਈ ਦਇਆ ਸਿੰਘ ਦੇ ਨਾਲ ਦੇ ਸਿੱਖ ਵੀ ਜਦੋਂ ਉਸ ਦਰਿਆ ਦੇ ਕੰਢੇ ਤੇ ਆਏ ਤੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਆਓ ਬੇੜੀਆਂ ਖਲੋਤੀਆਂ, ਉਹਨਾਂ ਬੇੜੀਆਂ ਵਿੱਚ ਬਹਿ ਕੇ ਦਰਿਆ ਪਾਰ। ਹੁਣ ਸਾਹਿਬਾ ਬੇੜੀ ਵਿੱਚ ਹੋਵੇ ਤੇ ਬੇੜੀ ਕੰਢੇ ਲਾਵੇ, ਸਹਿਦੇ ਦਾ ਤਾਂ ਸਰੀਰ ਬੇੜੀ ਵਿੱਚ ਹੈ ਪਰ ਸਹਿਦਾ ਬੇੜੀ ਵਿੱਚ ਨਹੀਂ। ਦੂਸਰੀ ਆਵਾਜ਼ ਦਿੱਤੀ ਉਹ ਸਹਿਦਿਆ, ਉਹ ਨਾਲੇ ਯਾਦ ਕਰਦਾ। ਹੁਣ ਦਰਿਆ ਦੇ ਕੰਢੇ ਤੇ ਖਲੋ ਕੇ ਆਵਾਜ਼ ਦਿੰਦੇ ਹਾਂ, ਆਵਾਜ਼ ਵੀ ਨਹੀਂ ਸੁਣਦਾ, ਬੇੜੀ ਕੰਢੇ ਲਾ, ਤੇਰੀ ਬੇੜੀ ਵਿੱਚ ਬਹਿ ਕੇ ਦਰਿਆ ਪਾਰ ਕਰਾਂਗਾ, ਕੋਈ ਪਤਾ ਨਹੀਂ। ਬਸ ਇਸੇ ਨੂੰ ਪਿਆਰ ਕਹਿੰਦੀ। ਜਦੋਂ ਦਰਸ਼ਨ ਕਰਨ ਵਾਲਾ ਤੜਫ ਰਿਹਾ ਸੀ, ਦੀਦਾਰ ਕਰਨ ਵਾਲਾ ਤੜਫ ਰਿਹਾ ਸੀ, ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਨੇਤਰਾਂ ਚੋਂ ਜਲ ਵਹਿ ਰਿਹਾ ਸੀ, ਤੇ ਦਰਸ਼ਨ ਕਰਨ ਵਾਲਾ ਦਰਸ਼ਨਾਂ ਦੀ ਤਾਂਗ ਵਿੱਚ ਸ਼ਬਦ ਪੜਦਾ ਸੀ, ਤੇ ਉਦੋਂ ਦਰਸ਼ਨ ਦੇਣ ਵਾਲਾ ਆਨੰਦਪੁਰ ਸਾਹਿਬ ਬੈਠਾ ਸੀ, ਤੇ ਹੁਣ ਜਦੋਂ ਦਰਸ਼ਨ ਦੇਣ ਵਾਲਾ ਦਰਿਆ ਦੇ ਕੰਢੇ ਤੇ ਆ ਗਿਆ, ਤੇ ਹੁਣ ਦਰਸ਼ਨ ਕਰਨ ਵਾਲਾ ਆਨੰਦਪੁਰ ਸਾਹਿਬ ਪਹੁੰਚ ਗਿਆ।

ਵਹੇ ਵਹਿ ਚੱਲੇ ਜੀ। ਅੱਜ ਸਤਿਗੁਰਾਂ ਨੇ ਪ੍ਰੀਤ ਨੂੰ ਤੋੜਿਆ, ਜਦੋਂ ਸਹਿਬੇ ਨੇ ਅੱਖਾਂ ਖੋਲੀਆਂ ਕੀ ਤੱਕਿਆ, ਜਿਸ ਗੁਰੂ ਨੂੰ ਯਾਦ ਕਰਦਾ ਸੀ ਸਤਿਗੁਰੂ ਸਾਹਮਣੇ ਖਲੋਤੇ, ਤੇ ਦੂਰੋਂ ਹੀ ਉੱਚੀ ਉੱਚੀ ਕਹਿਣ ਲੱਗਾ, ਸਤਿਗੁਰੂ ਮੈਂ ਸੁਣਿਆ ਸੀ ਤੂੰ ਗਰੀਬ ਨਿਵਾਜ ਹੈ, ਤੂੰ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦਿਆਂ ਨੂੰ ਉਹਨਾਂ ਨੂੰ ਦੀਦਾਰ ਦਿੰਦਾ, ਪਰ ਅੱਜ ਜਾਣਿਆ ਤੂੰ ਸੱਚਮੁੱਚ ਹੀ ਗਰੀਬ ਨਿਵਾਜ ਹੈ, ਤੂੰ ਸੱਚਮੁੱਚ ਹੀ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦਿਆਂ ਤੂੰ ਉਹਨਾਂ ਨੂੰ ਦੀਦਾਰ ਦਿੰਦਾ। ਸਤਿਗੁਰਾਂ ਦੇ ਦੀਦਾਰ ਕੀਤੇ, ਅੱਜ ਬੇੜੀ ਵਿੱਚ ਸਤਿਗੁਰਾਂ ਨੇ ਚਰਨ ਪਾਏ, ਬੇੜੀ ਦੂਸਰੇ ਕੰਢੇ ਲੈ ਗਿਆ, ਤੇ ਜਦੋਂ ਸਤਿਗੁਰੂ ਦੂਸਰੇ ਕੰਢੇ ਜਾ ਖਲੋਤੇ, ਭਾਈ ਦਇਆ ਸਿੰਘ ਨਾਲ ਦੇ ਸਿੱਖ ਆ ਗਏ, ਤੇ ਅੱਜ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਦਇਆ ਸਿੰਘ ਇਸ ਗੁਰੂ ਨੂੰ, ਇਸ ਗੁਰੂ ਪਿਆਰੇ ਨੂੰ ਕੁਝ ਕੁ ਮੋਹਰਾਂ ਦੇ। ਗਰੀਬ ਸਿੱਖ ਹੈ, ਮਜ਼ਦੂਰੀ ਕਰਦਾ, ਸਾਰਾ ਦਿਨ ਮਿਹਨਤ ਕਰਦਾ, ਅੱਜ ਸਾਡੇ ਪਿਆਰ ਕਰਕੇ ਇਸਨੇ ਮਿਹਨਤ ਵੀ ਨਹੀਂ ਕੀਤੀ, ਕੁਝ ਮੋਹਰਾਂ ਦੇ। ਭਾਈ ਦਇਆ ਸਿੰਘ ਨੇ ਜੇਬ ਵਿੱਚੋਂ ਮੋਹਰਾਂ ਕੱਢੀਆਂ, ਤੇ ਜਦੋਂ ਸੈਦੇ ਨੂੰ ਮੋਹਰਾਂ ਦੇਣ ਲੱਗਾ, ਤੇ ਸੈਦਾ ਭੁੱਬਾਂ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ, ਉਹ ਪਾਤਸ਼ਾਹ, ਉਹ ਮੈਨੂੰ ਮੋਹਰਾਂ ਨਹੀਂ ਚਾਹੀਦੀ, ਮੈਨੂੰ ਧਨ ਨਹੀਂ ਚਾਹੀਦਾ, ਦੁਨੀਆਂ ਦੇ ਲੋਕ ਆਉਂਦੇ ਹਨ, ਮੈਂ ਉਹਨਾਂ ਨੂੰ ਵੀ ਦਰਿਆ ਪਾਰ ਕਰਾਉਂਦਾ ਹਾਂ, ਮੋਹਰਾਂ ਦੇ ਜਾਂਦੇ ਹਨ, ਧਨ ਦੇ ਜਾਂਦੇ ਹਨ, ਅੱਜ ਤੁਸੀਂ ਆਏ ਹੋ, ਤੁਹਾਨੂੰ ਵੀ ਦਰਿਆ ਪਾਰ ਕਰਾਇਆ, ਤੁਸੀਂ ਮੋਹਰਾਂ ਦੇ ਗਏ, ਤੇ ਦੁਨੀਆਦਾਰਾਂ ਵਿੱਚ ਤੁਹਾਡੇ ਵਿੱਚ ਫਰਕ ਕਿਹੜਾ ਹੋਇਆ, ਮੈਨੂੰ ਧਨ ਨਹੀਂ ਚਾਹੀਦਾ, ਮੈਨੂੰ ਮੋਹਰਾਂ ਨਹੀਂ ਚਾਹੀਦੀਆਂ। ਤੇ ਸਾਹਿਬ ਅੱਜ ਪਿਆਰ ਦੇ ਵਿੱਚ ਵੱਸ ਹੋ ਕੇ ਕਹਿਣ ਲੱਗੇ, ਸ਼ਾਇਦ ਆ ਫਿਰ ਕੀ ਚਾਹੀਦਾ, ਮੰਗ ਕੀ ਮੰਗਦਾ, ਅੱਜ ਜੋ ਤੂੰ ਮੰਗੇ ਤੇਰੀ ਝੋਲੀ ਵਿੱਚ ਉਹ ਦਾਤ ਪਾ ਦੇਵਾਂ। ਤੇ ਸਹਿਦੇ ਨੇ ਗੱਲ ਵਿੱਚ ਪਾਇਆ ਪੱਲਾ, ਨੇਤਰਾ ਜੋ ਜਲ ਵਹਿੰਦਾ, ਤੇ ਹੱਥ ਜੋੜੇ ਤੇ ਕਹਿੰਦਾ, ਮੋਹਰਾਂ ਦੇਖ ਕੇ ਗੱਲੋਂ ਨਾ ਲਾਹ ਮੈਨੂੰ, ਕਿਤੇ ਸ਼ਕਲ ਨਾ ਮੇਰੀ ਵਿਸਾਰ ਛੱਡੀ, ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ, ਕੱਲ ਨੂੰ ਮੈਂ ਆਵਾਂ ਮੈਨੂੰ ਕਾਰ ਛੱਡੀ, ਬਸ ਹੋਰ ਕੁਝ ਨੀ ਤੇਰੇ ਕੋਲੋਂ ਮੰਗਣਾ, ਅੱਜ ਤੁਸੀਂ ਆਇਓ ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ, ਤੇ ਕੱਲ ਨੂੰ ਮੈਂ ਸੰਸਾਰ ਛੱਡ ਕੇ ਆਵਾਂ, ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇ, ਹੋਰ ਕੁਝ ਨੀ ਉਹ ਮੰਗਣਾ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਗਲਵੱਕੜੀ ਵਿੱਚ ਲਿਆ ਤੇ ਘੁੱਟ ਕੇ ਕੀਤਾ ਪਿਆਰ, ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਕਰਦੇ ਅੱਜ ਮੁਸਕਰਾਉਂਦੇ ਹੋਏ ਅੱਜ ਸੈਦੇ ਨੂੰ ਵਰ ਦਿੱਤਾ, ਤੇ ਸਾਹਿਬਾਂ ਨੇ ਵੀ ਕਿਹਾ, ਉਹ ਸੈਦੇ ਆ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ, ਅੱਜ ਅਸੀਂ ਆਏ ਤੇ ਤੂੰ ਪਾਰ ਕੀਤਾ, ਜਾਂ ਇੱਕੀ ਕੁਲਾਂ ਤੇਰੀਆਂ ਸਾਰੀਆਂ, ਜਾਂ ਸਹਿਦਿਆ ਤੈਨੂੰ ਇਕੱਲੇ ਨੂੰ ਨਹੀਂ, ਤੇਰੀਆਂ ਇੱਕੀ ਕੁਲਾਂ ਦਾ ਉਧਾਰ ਕਰ ਦਿੰਦੀ। ਆਓ ਬਾਈ, ਘਰ ਵਿੱਚ ਇਹ ਤੂੰ ਗੁਰਮੁਖ ਹੋ ਜਾਵੇ, ਇੱਕੀ ਕੁਲਾਂ ਦਾ ਵੀ ਉਧਾਰ ਕਰ ਦਿੰਦਾ, ਘਰ ਵਿੱਚ ਇਹੋ ਜਿਹੇ ਪਿਆਰ ਕਰਨ ਵਾਲਾ ਕਿਤੇ ਪੈਦਾ ਹੋ ਜਾਵੇ, ਦਰਸ਼ਨਾਂ ਦੀ ਤਾਂਘ ਹਰ ਵਕਤ ਮਨ ਵਿੱਚ ਵੈਰਾਗ ਜੀ ਦੇ ਹੋਵੇ, ਇੱਕੀ ਕੁਲਾਂ ਦਾ ਉਧਾਰ ਕਰ

ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਭਾਈ ਗੁਰਚਰਨ ਸਿੰਘ ਜੀ ਰਸੀਆ ਹੁਣ ਕੀਰਤਨ ਦੁਆਰਾ ਸੇਵਾ ਕਰਨਗੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਬਾਬਾ ਬੋੜ ਜੀ ਵੀ ਆਖਦੇ ਹਾਂ ਕਿਉਂਕਿ ਜਿਹੜੇ ਪਿੰਡਾਂ ਤੋਂ ਆਏ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣਾ ਬੋੜ ਹੁੰਦਾ ਹੈ ਜਿਸ ਦੀ ਛਾਂ ਹੇਠਾਂ ਬਹੁਤ ਸਾਰੇ ਬਜ਼ੁਰਗ ਬੈਠੇ ਹੁੰਦੇ ਨੇ ਅਤੇ ਇਸੇ ਤਰ੍ਹਾਂ ਕੀਰਤਨ ਜਗਤ ਦੇ ਵਿੱਚ ਇਹ ਬਹੁਤ ਪੁਰਾਣੇ ਕੀਰਤਨੀਆਂ ਨੇ

ਉਸ ਨਦੀ ਦੇ ਠੰਡੇ ਪਾਣੀ ਵਿਚ ਖੜੇ ਹੋ ਕੇ ਤਪ ਕਰਦੇ ਪਏ ਹਨ। ਤਪ ਕਰਦਿਆਂ ਕਰਦਿਆਂ ਸਰੀਰ ਵੀ ਕਮਜ਼ੋਰ ਹੋ ਚੁੱਕਾ ਹੈ। ਸੂਰਜ ਚੜ ਆਇਆ। ਪਿਤਾ ਮਹਿਤਾ ਕਾਲੂ ਜੀ

ਜਿਹੜੇ ਸੰਨਿਆਸੀ ਦੇ ਰੂਪ ਵਿੱਚ ਹਨ, ਹੱਥ ਜੋੜੇ ਹੋਏ ਨੇ, ਉਸ ਦਿਵ ਮੂਰਤੀ ਨੂੰ ਕਹਿਣ ਲੱਗੇ, ਐ ਦਿਵ ਮੂਰਤੀ, ਅਗਰ ਮੇਰਾ ਤਪ ਪ੍ਰਵਾਨ ਹੋ ਗਿਆ ਫਿਰ ਮੈਨੂੰ ਇਹ ਵਰ ਦਿਓ, ਉਹ ਜੋਤ ਰੂਪ ਪਰਮਾਤਮਾ ਜਿਸ ਨੂੰ ਦੁਨੀਆ ਪੂਜਦੀ ਹੈ, ਜਿਸ ਦੀ ਦੁਨੀਆ ਆਰਾਧਨਾ ਕਰਦੀ ਹੈ, ਉਹ ਮੇਰੇ ਘਰ

ਵਾਲੂ ਸੰਨਿਆਸੀ ਦੇ ਰੂਪ ਵਿੱਚ ਦਿਵ ਮੂਰਤੀ ਨੂੰ ਕਹਿੰਦੇ ਜੇ ਮੈਂ ਮੁਕਤ ਹੋਵਾਂ ਕੱਲਾ ਮੁਕਤ ਹੋਵਾਂਗਾ ਕਲਿਆਣ ਮੰਗਾਂ

ਵਰ ਮਿਲਿਆ ਕੁਝ ਮਿਲਣ ਦੀ ਖੁਸ਼ੀ ਥਕਾਵਟ ਭੁੱਲ ਗਈ ਚਿਹਰੇ ਤੇ ਰੌਣਕ ਆ ਗਈ ਇਹ ਸੰਨਿਆਸੀ ਉੱਠ ਕੇ ਖੜੇ ਹੋਏ ਆਪਣੀ ਕੁਟੀਆ ਵੱਲ ਚੱਲ ਪਏ ਅੱਗੋਂ ਇਹਨਾਂ ਦੀ ਸਿੱਖਿਆ ਦਾਤਾ ਮਿਲੇ।

ਮਨ ਵਿੱਚ ਹਉਮੈ ਆ ਜਾਂਦੀ ਹੈ ਔਰ ਭਗਤੀ ਦੇ ਨਾਲ ਹਉਮੈ ਕੱਟੀ ਜਾਂਦੀ ਹੈ। ਤੂੰ ਇਹ ਵਰ ਤੇ ਲੈ ਲਿਆ ਉਹ ਨਾਰਾਇਣ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣ ਪਰ ਬਾਲ ਕੇ ਪਹਿਚਾਨਣ ਦਾ ਵਰ ਮੰਗਿਆ।

ਉਮਰ ਕਮਰੇ ਵਿੱਚ ਦੀਵਾ ਨਹੀਂ ਬਲਦਾ ਪਰ ਪ੍ਰਕਾਸ਼ ਹੈ ਮੰਜੇ ਤੇ ਸਤਿਗੁਰ ਲੱਤਾਂ ਲਮਕਾ ਕੇ ਬੈਠੇ ਹਾਂ ਚਿਹਰੇ ਦਾ ਨੂਰ ਚੱਲਿਆ ਨਹੀਂ ਜਾਂਦਾ ਇੰਜ ਜਾਪਦਾ ਹੈ ਜਿਵੇਂ ਸਾਰਾ ਕਮਰਾ ਆਤਮਕ ਰੂਹਾਂ ਵਾਲੇ ਮਹਾਂਪੁਰਸ਼ਾਂ ਦੇ ਨਾਲ ਭਰੇ ਹੈ ਮੰਗਲਾ ਚਰਨ ਦੇ

ਬਾਹਰ ਖੇਡਣ ਗਏ ਨੇ ਤਾਂ ਮਹਿਤਾ ਕਾਲੂ ਜੀ ਨੇ ਉਸੇ ਵੇਲੇ ਜਿਵੇਂ ਆਪਣੇ ਵਿਚਾਰਾਂ ਨੂੰ ਇੱਕ ਝਟਕਾ ਜਿਹਾ ਦਿੱਤਾ, ਛੱਡ ਮਨਾ, ਸੁਪਨਾ ਦੇਖ ਕੇ ਭੁੱਲ ਗਏ ਹੈ ਇਹ ਨਾਨਕ ਰੱਬ।

ਤਾਂ ਮਹਿਤਾ ਕਾਲੂ ਦੇ ਮਾਤਾ ਪਿਤਾ ਕਹਿਣ ਲੱਗੇ, ਬੇਟਾ ਅਸੀਂ ਬੜੇ ਦੁਖੀ ਸਾਂ, ਜੋੜਨਾ ਵਿੱਚ ਭਟਕਦੇ ਸਾਂ, ਪਰ ਬੇਟਾ ਜਦੋਂ ਦਾ ਗੁਰੂ ਨਾਨਕ ਤੇਰੇ ਘਰ ਪ੍ਰਗਟ ਹੋਇਆ ਸਾਨੂੰ ਉੱਚੇ ਤੇ ਸੁੱਚੇ ਕਰਕੇ

ਮੈਂ ਅਰਦਾਸ ਕੀਤੀ ਮੇਰੇ ਘਰ ਪੁੱਤਰ ਬਣ ਕੇ ਜਨਮ ਲੈ, ਤੂੰ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ, ਤੂੰ ਮੇਰੀ ਗੋਦ ਵਿੱਚ ਖੇਡਿਆ।

ਇਹ ਤੇ ਹੋ ਸਕਦਾ ਹੈ ਤੁਸੀਂ ਪਿਤਾ ਹੋ ਕੇ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਕਦੀ ਨਹੀਂ ਹੋ ਸਕਦਾ। ਪਿਤਾ ਜੀ ਪੁੱਤਰ ਰੱਬ ਕਿਉਂ ਨਾ ਹੋ ਜਾਏ, ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਸਾਸ ਇਹ ਸਾਡੇ ਵਾਸਤੇ ਇੱਕ ਸਿੱਖ ਹੈ, ਕੈਡੀ ਉੱਚੀ ਸਿੱਖ ਹੈ। ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦੇ, ਇਹ ਸਿੱਖ ਹੈ ਉਹਨਾਂ ਵਾਸਤੇ ਕਿ ਦੇਖੋ ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ, ਉਹ ਤਾਂ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਨੂੰ ਮੱਥਾ ਟੇਕਦੇ ਨੇ ਤੇ ਸਾਨੂੰ ਉਪਦੇਸ਼ ਦਿੰਦੇ ਨੇ ਕਿ ਪੁੱਤਰ ਰੱਬ ਕਿਉਂ ਨਾ ਬਣ ਜਾਵੇ, ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਮਾਪਿਆਂ ਵਿੱਚ ਇੱਕ ਵੱਡਾ ਗੁਣ ਹੈ। ਮਾਤਾ ਪਿਤਾ ਔਲਾਦ ਨੂੰ ਜਨਮ ਦਿੰਦੇ ਨੇ, ਔਲਾਦ ਮਾਤਾ ਪਿਤਾ ਨੂੰ ਜਨਮ ਨਹੀਂ ਦੇ ਸਕਦੀ, ਇਹ ਮਾਪਿਆਂ ਦਾ ਵੱਡਾ ਗੁਣ ਹੈ।

ਤੇ ਕੀ ਹੋਇਆ, ਇਹ ਤੁਹਾਡਾ ਫਰਜ਼ ਸੀ। ਕਮਾਲ ਹੈ, ਬੱਚੇ ਮਾਪਿਆਂ ਨੂੰ ਕਹਿੰਦੇ ਨੇ ਜਨਮ ਦੇਣਾ ਤੁਹਾਡਾ ਫਰਜ਼ ਹੈ, ਤੇ ਬੱਚਿਆਂ ਦਾ ਕੀ ਫਰਜ਼ ਹੈ? ਉਹ ਮਾਤਾ ਪਿਤਾ ਨੂੰ ਦੁੱਖ ਦੇਣ, ਉਹ ਮਾਤਾ ਪਿਤਾ ਨੂੰ ਠੋਕਰਾ ਮਾਰਨ, ਇਹ ਬੱਚਿਆਂ ਦਾ ਫਰਜ਼ ਹੈ। ਜਨਮ ਦੇਣ ਵਾਲੇ ਮਾਤਾ ਪਿਤਾ ਦਾਤੇ ਹਨ, ਦਾਤੇ ਦਾ ਸ਼ੁਕਰ ਕੀਤਾ ਜਾਂਦਾ ਹੈ, ਦਾਤੇ ਦੀ ਸੇਵਾ ਕੀਤੀ ਜਾਂਦੀ ਹੈ, ਦਾਤੇ ਨਾਲ ਮਿਹਣੇ ਤਾਨੇ ਨਹੀਂ ਪਿੜੇ ਜਾਂਦੇ। ਸਾਧ ਸੰਗਤ, ਕੱਲਾ ਸੁਣਨਾ ਨਹੀਂ, ਸਿੱਖਿਆ ਵੀ ਲੈਣੀ ਹੈ, ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ, ਮਾਤਾ ਪਿਤਾ ਦਾ ਆਦਰ ਮਾਣ ਕਰਨਾ। ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਕੋਈ ਸਮਝ ਲੈਣ, ਉਹਨਾਂ ਦਾ ਦਾਨ ਪੁੰਨ ਵੀ ਸਫਲ ਨਹੀਂ ਹੁੰਦਾ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਉਹਨਾਂ ਦਾ ਕੀਤਾ ਹੋਇਆ ਦਾਨ ਪੁੰਨ, ਤੀਰਥ ਯਾਤਰਾ, ਪਾਠ ਪੂਜਾ ਵੀ ਸਫਲ ਨਹੀਂ ਹੁੰਦੀ।

ਕਈ ਜਗ੍ਹਾ ਅਸੀਂ ਗਲਤ ਹੋ ਜਾਂਦੇ ਹਾਂ, ਕਿਉਂਕਿ ਜੇ ਅਸੀਂ ਨੇਕ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਾਂ, ਤੇ ਫਿਰ ਬੱਚਿਆਂ ਤੋਂ ਅਸੀਂ ਚੰਗੇ ਕੰਮ ਦੀ ਕਿਵੇਂ ਉਮੀਦ ਕਰ ਸਕਾਂਗੇ। ਅਸੀਂ ਆਪ ਵੀ ਚੰਗੇ ਹੋਈਏ ਔਰ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਈਏ, ਤਾਂ ਕਿ ਸਵਰਗ ਲੱਭਣ ਦੀ ਲੋੜ ਨਾ ਪਵੇ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਉਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸ ਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਲ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ,

ਮਾਂ ਤੇ ਪੁੱਤ ਦਾ ਰਿਸ਼ਤਾ ਹੀ ਇਹੋ ਜਿਹਾ ਹੈ। ਪੁੱਤਰ ਮਰਿਆ ਹੈ ਤੇ ਦੇਖਿਆ ਨਹੀਂ ਜਾਂਦਾ। ਮਹਾਂਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਬਚਨ ਬੋਲ ਰਹੇ ਹੈ ਤੇ ਮਹਾਂਪੁਰਸ਼ਾਂ ਨੇ ਇਸ ਬੁੱਢੀ ਮਾਤਾ ਨੂੰ ਸਮਝਾਉਣ ਵਾਸਤੇ

ਨਾਨਕ ਸਰ ਵਾਲੇ ਪੂਰਨ ਮਹਾਂਪੁਰਸ਼ ਦੱਸਿਆ ਕਰਦੇ ਸਨ। ਆਪਣੇ ਕਾਰੋਬਾਰ ਤੋਂ ਜਾਣ ਤੋਂ ਪਹਿਲਾਂ ਮਾਲਕ ਤੋਂ ਆ ਗਿਆ ਲੈ ਕਿ ਐ ਮਾਲਕ ਇਹ ਕੰਮ ਤੂੰ ਕਰਵਾਏ। ਕਪੜਾ ਪਹਿਨਣ ਤੋਂ ਪਹਿਲਾਂ ਧੰਨਵਾਦ ਕਰ ਐ ਮਾਲਕ ਤੇਰਾ ਦਿੱਤਾ ਪਹਿਨ ਰਿਹਾ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਸ ਪ੍ਰਭੂ ਦਾ ਧੰਨਵਾਦ ਕਰ ਤੇਰਾ ਦਿੱਤਾ।

ਉਸ ਤੋਂ ਆਗਿਆ ਲੈ ਕੇ ਪਹਿਨੇਗਾ ਉਹ ਚੰਗਾ ਹੋਵੇਗਾ। ਧੰਨਵਾਦ ਕਰਕੇ ਖਾਵੇਗਾ ਉਸ ਖਾਣੇ ਦੇ ਵਿੱਚ ਪ੍ਰਭੂ ਦਾ ਸਿਮਰਨ ਹੋਵੇਗਾ। ਜਿਹੜਾ ਕੰਮ ਉਸ ਤੋਂ ਪੁੱਛ ਕੇ ਕੀਤਾ ਫਿਰ ਉਹ ਮਾੜਾ ਨਹੀਂ ਕਰਵਾਵੇਗਾ। ਜਦ ਮਾੜਾ ਨਹੀਂ ਹੋਇਆ ਤੇ ਦੁੱਖ

ਬਾਬਾ ਫਰੀਦ ਜੀ ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਇੱਕ ਸ਼ਬਦ ਆਇਆ ਹੈ, ਜੇ ਤੈ ਨਾਲਾ ਕੱਪਿਆ ਨਾਲਾ ਉਸ ਨੂੰ ਕਹਿੰਦੇ ਨੇ। ਪਾਕਿਸਤਾਨ ਦੇ ਵਿੱਚ ਜਦੋਂ ਤੁਸੀਂ ਲਹਿੰਦੇ ਪੰਜਾਬ ਵਿੱਚ ਜਾਓ ਲਹਿੰਦਾ ਪੰਜਾਬ ਮੁਲਤਾਨ ਚੰਗ ਸਰਗੋਦਾ ਲੈਲਪੁਰ ਇਹ ਲਹਿੰਦਾ ਪੰਜਾਬ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਇਤਨਾ ਦੁੱਖ ਹੈ ਇਸ ਸੰਸਾਰ ਚ ਤੇ ਨਾਲਾ ਕਹਿੰਦੇ ਨੇ ਜਦੋਂ ਬੱਚਾ ਜਨਮ ਲੈਂਦਾ ਤੇ ਜਿੱਥੇ ਧੁਨੀ ਹੈ ਉੱਥੇ ਇੱਕ ਨਾੜ ਹੁੰਦੀ ਹੈ ਉਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਦਾਈ ਨੇ ਕੱਟਿਆ ਸੀ ਨਾ ਉਹ ਨਾੜ ਜਦੋਂ ਕੱਟੀ ਸੀ ਉਸ ਨੂੰ ਨਾੜਾ ਵੀ ਕਹਿੰਦੇ ਨੇ ਪਰ ਇੱਥੇ ਫਰੀਦ ਜੀ ਨੇ ਨਾਲਾ ਕਿਹਾ। ਕਹਿੰਦੇ ਨੇ ਕਿ ਜੇ ਤੈਂ ਨਾਲਾ ਕੱਪਿਆ ਕੱਪਣਾ ਕਹਿੰਦੇ ਨੇ ਕੱਟਣ ਨੂੰ ਤੇ ਤਨ ਕੱਪੇ ਚੁੱਖ ਕਹਿੰਦੇ ਨੇ ਕਿ ਇਹ ਬੰਦਿਆ ਜਦੋਂ ਤੇਰਾ ਇਹ ਨਾਲਾ ਕੱਟਿਆ ਗਿਆ ਦਾਈ ਨੇ ਕੱਟਿਆ ਤੇ ਜੇ ਤੂੰ ਸਿਮਰਨ ਨਹੀਂ ਸੀ ਕਰਨਾ ਤੇ ਦਾਈ ਤੇਰੀ ਗਰਦਨ ਹੀ ਕੱਟ ਦਿੰਦੀ ਚੰਗਾ ਸੀ। ਕਹਿੰਦੇ ਨੇ ਕਿ ਪਵਾਂ ਨਾ ਇੱਤੀ ਮਾਮਲੇ ਇਤਨਿਆਂ ਮਾਮਲਿਆਂ ਵਿੱਚ ਨਾ ਪੈਂਦਾ ਇਤਨਿਆਂ ਝਗੜਿਆਂ ਵਿੱਚ ਨਾ ਪੈਂਦਾ। ਕਦੇ ਬੰਦਾ ਆਪ ਦੁਖੀ ਹੁੰਦਾ ਕਦੇ ਦੂਜੇ ਨੂੰ ਦੁਖੀ ਕਰਦਾ ਤੇ ਸਤਸੰਗਤ ਐਸਾ ਕਦੇ ਨਾ ਸੋਚਣਾ ਕਿ ਜਿਹੜਾ ਬੰਦਾ ਕਿਸੇ ਨੂੰ ਦੁੱਖ ਦਿੰਦਾ ਉਹ ਦੁਖੀ ਨਹੀਂ ਹੁੰਦਾ। ਉਹ ਵੀ ਬਹੁਤ ਦੁਖੀ ਹੁੰਦਾ ਜਿਹੜਾ ਕਿਸੇ ਨੂੰ ਦੁੱਖ ਦੇਵੇ। ਕਿਸੇ ਨੇ ਬੜਾ ਸੁੰਦਰ ਲਿਖਿਆ ਹੈ ਉਹ ਕਹਿਣ ਲੱਗਾ ਜਿਹੜਾ ਬੰਦਾ ਦੁਖੀ ਹੋਵੇ ਤੇ ਦੁਖੀ ਬੰਦਾ ਇਹ ਗੱਲ ਹਮੇਸ਼ਾ ਕਹਿੰਦਾ ਕਿ ਹੇ ਪਰਮਾਤਮਾ ਮੌਤ ਦੇ ਦੇ ਪਰ ਇਹ ਦੁੱਖ ਨਾ ਦੇ। ਕਹਿੰਦੇ ਨੇ ਕਿ ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ ਤੇ ਕਹਿੰਦੇ ਨੇ ਕਿ ਮਰੇ ਧੀ ਜੋ ਕੁੱਲ ਨੂੰ ਦਾਗ ਲਾਵੇ ਮਰੇ ਨੂੰ ਜਿਹੜੀ ਸ਼ਰਮਸਾਰ ਨਾਹੀ ਮਰੇ ਪਤੀ ਜੋ ਦਰ ਦਰ ਭਵੇਂ ਫਿਰਦਾ ਮਰੇ ਇਸਤਰੀ ਜੋ ਵਫਾਦਾਰ ਨਾਹੀ ਮਰੇ ਦੁਖੀ ਜੋ ਰੋਗੀ ਹਮੇਸ਼ ਰਹਿੰਦਾ
मरे वैद जेदी दवा कार नाही। जेदी दवाई किसे नु ठीक ही ना करे। मरे पिता जो फर्ज नु छड़ देवे, कई बच्चियां नु छड़ के टुर जांदे, दूजे दे पिछे लग के बच्चे छड़ दिते। ओ ए भी नहीं समझदे बच्चे किदे आसरे रहणगे। थोड़ा जा किसे ने लालच दिता, बच्चे छड़ दिते। मरे पिता जो फर्ज नु छड़ दे।

ਤੇ ਕਹਿੰਦੇ ਨੇ ਸਭ ਤੋਂ ਪਹਿਲੇ ਸੰਸਾਰ ਤੋਂ ਉਹ ਮਰ ਜਾਏ ਜਿਹਦਾ ਬਾਣੀ ਦੇ ਨਾਲ ਪਿਆਰ ਨਾ ਹੈ। ਇੱਕ ਵਾਰੀ ਆਖੋ ਪਿਆਰ ਨਾਲ।

ਹੱਥ ਜੋੜ ਕੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਤੁਹਾਡਾ ਤੇ ਕੋਈ ਕਸੂਰ ਨਹੀਂ, ਜੇ ਅਕਾਲ ਪੁਰਖ ਨੇ ਮੇਰੀ ਝੋਲੀ ਚ ਹੀ ਸੁਹਾਗ ਨਹੀਂ ਪਾਇਆ ਤਾਂ ਤੁਸੀਂ ਕਿੱਥੋਂ ਪਾਓਗੇ। ਵੈਰਾਗ ਦੇ ਵਿੱਚ ਆ ਕੇ ਇਹਨੇ ਆਪਣੇ ਪਿਤਾ ਦੀ ਝੋਲੀ ਦੇ ਵਿੱਚ ਬੈਠੀ ਹੋਈ ਪਿਤਾ ਦੇ ਵਸਤਰ ਕੱਪੜੇ ਭੇਜ ਦਿੱਤੇ। ਬੜਾ ਵੈਰਾਗ ਆ ਰਿਹਾ ਸੀ ਤੇ ਕਹਿ ਰਹੀ ਸੀ, ਹੇ ਪਰਮਾਤਮਾ ਜੇ ਤੂੰ ਮੇਰਾ ਘਰ ਹੀ ਨਹੀਂ ਸੀ ਵਸਾਣਾ ਤੇ ਤੂੰ ਮੈਨੂੰ ਇਤਨਾ ਨੇਕ ਕਿਉਂ ਬਣਾ ਦਿੱਤਾ। ਰਾਜੇ ਦੇ ਘਰ ਜਨਮ ਦੇ ਕੇ, ਕਹਿੰਦੇ ਨੇ ਕਿ ਰਾਜੇ ਦੇ ਘਰ ਮੋਤੀਆਂ ਦਾ ਕਾਲ ਨਹੀਂ ਹੁੰਦਾ, ਪਰ ਕਹਿੰਦੇ ਨੇ ਕਿ ਜਿਸ ਨੂੰ ਪਰਮਾਤਮਾ ਨਾ ਦੇਵੇ ਭਾਵੇਂ ਬਾਦਸ਼ਾਹ ਦੇ ਘਰ ਜਨਮ ਲੈ ਲਵੇ। ਹਜ਼ੂਰ ਕਹਿੰਦੇ ਨੇ ਬਾਲੀ ਰੋਵੇ, ਉਹ ਬਾਲੀ, ਉਹ ਲੜਕੀ, ਉਹ ਬੜੀ ਦੁਖੀ ਹੋ ਕੇ ਰੋ ਰਹੀ ਸੀ। ਪਰ ਜਦੋਂ ਉਸਨੇ ਦੇਖਿਆ ਕਿ ਸਾਰਾ ਸੰਸਾਰ ਹੀ ਦੁਖੀ ਹੈ, ਇੱਕ ਮਹਾਂਪੁਰਸ਼ ਨੇ ਆ ਕੇ ਇਸ ਬੱਚੀ ਨੂੰ ਦਿਲਾਸਾ ਦਿੱਤਾ। ਉਹ ਕਹਿਣ ਲੱਗੇ, ਬੇਟਾ ਤੇਰਾ ਤਾਂ ਘਰ ਵਸਿਆ ਹੀ ਨਹੀਂ, ਇੱਥੇ ਤਾਂ ਐਸੇ ਐਸੇ ਲੋਕ ਪਏ ਨੇ ਜਿਨ੍ਹਾਂ ਦਾ ਵਸਦਾ ਹੈ ਤੇ ਫਿਰ ਉਜੜ ਜਾਂਦਾ ਹੈ। ਇੱਥੇ ਕੁਝ ਐਸੇ ਲੋਕ ਵੀ ਪਏ ਨੇ ਜਿਨ੍ਹਾਂ ਦਾ ਘਰ ਪਰਮਾਤਮਾ ਵਸਾ ਦਿੰਦਾ ਹੈ। ਉਹ ਐਸੀ ਗਲਤੀ ਕਰਦੇ ਨੇ, ਐਸਾ ਔਗਣ ਕਰਦੇ ਨੇ, ਆਪਣੇ ਘਰ ਨੂੰ ਉਜਾੜ ਦਿੰਦੇ ਨੇ। ਸਤਸੰਗਤ ਕਈ ਲੋਕ ਤਰਸਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਕੋਈ ਝੋਲੀ ਵਿੱਚ ਬੱਚਾ ਦੇਵੇ। ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਕਈ ਭਰਿਆ ਹੋਇਆ ਪਰਿਵਾਰ ਹੀ ਛੱਡ ਕੇ ਟੁਰ ਜਾਂਦੇ। ਨਾਨਕ ਦੁਖੀਆ ਸਭ ਸੰਸਾਰ, ਇੱਕ ਵਾਰੀ ਪੜ੍ਹੀਏ। ਅੱਜ ਮੈਂ ਅਰਜ਼ ਕਰਾਂਗਾ, ਦਾਨ ਕੀ ਹੈ? ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਸਿਰਫ ਇਸੇ ਹੀ ਪੰਕਤੀ ਦਾ ਅਰਥ ਕਰਨਾ ਹੈ।

ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ। ਅਜੈ ਰਾਜਾ ਬੜਾ ਧਰਮਾਤਮਾ ਸੀ, ਹਰ ਪਾਸੇ ਇਸਦੀ ਬੜੀ ਸੋਭਾ ਸੀ। ਸਤਸੰਗਤ ਚੰਗਾ ਕੰਮ ਕਰਨਾ ਇਹ ਬੜਾ ਔਖਾ ਹੈ। ਅਕਾਲ ਪੁਰਖ ਤੁਹਾਨੂੰ ਕਦੇ ਚੰਗੇ ਕੰਮ ਕਰਨ ਦਾ ਸਮਾਂ ਦਿੰਦਾ ਹੈ, ਬੁਰਿਆਈਆਂ ਤੇ ਜਿਸਲੇ ਮਰਜ਼ੀ ਕਰ ਲਓ। ਬੁਰਾ ਕੰਮ ਕਰਨਾ ਹੋਵੇ ਜਦੋਂ ਮਰਜ਼ੀ ਕਰ ਲਓ, ਲੇਕਿਨ ਚੰਗੇ ਕੰਮ ਕਰਨ ਦਾ ਕਦੇ ਕਦੇ ਸਮਾਂ ਮਿਲਦਾ ਹੈ। ਕਈ ਲੋਕ ਤਾਂ ਉਸ ਨੂੰ ਹੀ ਗਵਾ ਦਿੰਦੇ ਨੇ। ਕਈ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਤੇ ਹਜ਼ੂਰ ਕਹਿੰਦੇ ਕਿ ਬੁਰੇ ਕੰਮ ਕੋ ਉੱਠ ਖਲੋਇਆ। ਜੇ ਕਿਤੇ ਕੁਸੰਗਤ ਵਿੱਚ ਜਾਣਾ ਹੋਵੇ ਜੂਆ ਖੇਲਦਿਆਂ ਖੇਲਦਿਆਂ ਸਾਰੀ ਰਾਤ ਗੁਜ਼ਾਰ ਦੇਗਾ, ਤੇ ਜੇ ਕਿਤੇ ਰਹਿਣ ਸਵਾਈ ਕੀਰਤਨ ਚ ਬੈਠਣਾ ਪਵੇ ਤੇ ਘੰਟੇ ਬਾਅਦ ਨੀਂਦ ਆ ਜਾਏਗੀ। ਆਖੋ ਪਿਆਰ ਨਾਲ ਸਤਨਾਮ।

ਕਰਨ ਦਾ ਸਮਾਂ ਆਇਆ। ਅੱਜ ਤਾਂ ਰਾਜੇ ਨੇ ਚੰਗਿਆਈ ਕਰਨੀ ਹੈ। ਚੰਗਿਆਈਆਂ ਤਾਂ ਵੈਸੇ ਹੀ ਬਹੁਤ ਕਰਦਾ ਸੀ, ਪਰ ਅੱਜ ਚੰਗਿਆਈਆਂ ਦਾ ਰਿਜ਼ਲਟ ਹੈ। ਰਾਜਾ ਖੜਾ ਘੋੜਿਆਂ ਦਾ ਜਿੱਥੇ ਤਬੇਲਾ ਸੀ, ਤਬੇਲਾ ਉਸਨੂੰ ਕਹਿੰਦੇ ਨੇ ਜਿੱਥੇ ਰਾਜੇ ਲੋਕ ਘੋੜੇ ਰੱਖਦੇ ਸਨ, ਉਹਨੂੰ ਤਬੇਲਾ ਕਹਿੰਦੇ। ਇੱਕ ਬਹੁਤ ਸਾਰੀ ਵੱਡੀ ਹਵੇਲੀ ਹੁੰਦੀ ਹੈ, ਜਿਸ ਤਰ੍ਹਾਂ ਗਰਾਊਂਡ ਹੋ ਗਿਆ। ਕਹਿੰਦੇ ਨੇ ਕਿ ਰਾਜਾ ਖੜਾ ਸੀ ਆਪਣੇ ਤਬੇਲੇ ਵਿੱਚ ਤੇ ਇੱਕ ਸੰਤ ਆ ਗਏ। ਇਹ ਕੌਣ ਸੀ? ਰੱਬ ਦਾ ਪਿਆਰਾ, ਰੱਬ ਨਾਲ ਪਿਆਰ ਕਰਨ ਵਾਲਾ, ਤੇ ਸਾਧ ਸੰਗਤ ਦੋਵਾਂ ਦਾ ਮੇਲ ਹੋ ਗਿਆ। ਇੱਕ ਪਾਸੇ ਦੁਨੀਆ ਨਾਲ ਪਿਆਰ ਕਰਨ ਵਾਲਾ ਖੜਾ, ਇੱਕ ਪਾਸੇ ਰੱਬ ਨਾਲ ਪਿਆਰ ਕਰਨ ਵਾਲਾ ਖੜਾ। ਤੇ ਇਹ ਰੱਬ ਦਾ ਪਿਆਰਾ ਕਹਿਣ ਲੱਗਾ, ਰਾਜਾ ਮੈਂ ਤੈਨੂੰ ਢੂੰਡ ਕੇ ਆਇਆ, ਇਸ ਲਈ ਮੈਂ ਤੇਰੇ ਕੋਲ ਆਇਆ ਕਿ ਮੇਰੀ ਗਰੀਬੀ ਦੂਰ ਹੋ ਜਾਏ। ਮੇਰੀ ਕੱਚੀ ਚੋਪੜੀ ਹੈ ਤੇ ਮੈਂ ਸੋਚਿਆ ਕਿ ਦੁਨੀਆ ਤੋਂ ਕੀ ਮੰਗਣਾ, ਰਾਜੇ ਤੋਂ ਜਾ ਕੇ ਮੰਗੀਏ ਕਿ ਰਾਜਾ ਇਤਨਾ ਤਾਂ ਕੁਝ ਦੇ ਦੇਗਾ, ਰਹਿਣ ਲਈ ਮੇਰਾ ਮਕਾਨ ਬਣ ਜਾਵੇ, ਖਾਣ ਲਈ ਮੈਨੂੰ ਭੋਜਨ ਮਿਲ ਜਾਏ, ਪਾਉਣ ਲਈ ਮੈਨੂੰ ਕੱਪੜਾ ਮਿਲ ਜਾਏ। ਆਖਰ ਤਾਂ ਤੂੰ ਰਾਜਾ ਹੀ ਹੈ ਨਾ। ਕਦੇ ਤੂੰ ਇਸ ਗੱਲ ਦਾ ਧਿਆਨ ਕੀਤਾ ਕਿ ਤੇਰੀ ਪ੍ਰਜਾ ਵਿੱਚ ਕੋਈ ਦੁਖੀ ਵੀ ਹੈ? ਮਹਾਂਪੁਰਸ਼ ਨੇ, ਰੱਬ ਦੇ ਪਿਆਰੇ ਨੇ ਇਤਨੇ ਬਚਨ ਕੀਤੇ, ਪਰ ਰਾਜਾ ਚੰਗਾ ਤਾਂ ਬੜਾ ਸੀ, ਪਰ ਉਸ ਦਿਨ ਪੱਥਰ ਹੋ ਗਿਆ। ਪੱਥਰ ਤੇ ਪਾਣੀ ਜਿਤਨਾ ਮਰਜ਼ੀ ਪਾਈ ਜਾਓ, ਪੱਥਰ ਤਾਂ ਨਹੀਂ ਭਿੱਜਦਾ। ਰਾਜਾ ਕਹਿਣ ਲੱਗਾ, ਤੈਨੂੰ ਕੁਝ ਚਾਹੀਦਾ, ਕੁਝ ਦਿਆਂ। ਰੱਬ ਦਾ ਪਿਆਰਾ ਕਹਿਣ ਲੱਗਾ, ਬਸ ਤੇਰੇ ਕੋਲ ਹੀ ਆਇਆ ਤੇ ਮੈਂ ਅੱਜ ਤੂੰ ਇੱਕ ਪ੍ਰਣ ਕਰ ਲਿਆ, ਅੱਜ ਤੋਂ ਬਾਅਦ ਮੈਂ ਕਿਸੇ ਵੀ ਦਰਵਾਜ਼ੇ ਤੇ ਮੰਗਣ ਨਹੀਂ ਜਾਣਾ, ਕਿਉਂਕਿ ਦੁਨੀਆ ਕੀ ਆਖੇਗੀ। ਰਾਜੇ ਕੋਲ ਮੰਗਣ ਗਿਆ ਸੀ, ਫਿਰ ਵੀ ਭੁੱਖਾ ਰਹਿ ਗਿਆ, ਕੁਝ ਦੇ ਦੇ। ਕਹਿਣ ਲਗਾ, ਦੇ ਦਿਆਂ। ਚਾਹੁੰਦਾ ਤੇ ਖਜ਼ਾਨੇ ਚੋਂ ਮੋਹਰਾਂ ਦੇ ਸਕਦਾ ਸੀ, ਤੇ ਜਿੱਥੇ ਇਹ ਖੜਾ ਸੀ ਨਾ ਰਾਜਾ, ਉਹਦੇ ਨੇੜੇ ਘੋੜਿਆਂ ਦੀ ਲਿੱਦ ਪਈ ਸੀ। ਰਾਜੇ ਨੇ ਬੁੱਕ ਭਰਿਆ ਤੇ ਇਸ ਮਹਾਂਪੁਰਸ਼ ਦੀ ਝੋਲੀ ਵਿੱਚ ਪਾ ਦਿੱਤਾ, ਘੋੜਿਆਂ ਦੀ ਲਿੱਦ। ਤੇ ਮਹਾਂਪੁਰਸ਼ਾਂ ਨੇ ਕੀ ਆਖਿਆ, ਸਤ ਸੰਗਤ ਰੱਬ ਦਾ ਪਿਆਰਾ ਵੀ ਹੋਵੇ ਤਾਂ ਇਹੋ ਜਿਹਾ ਹੋਵੇ ਨਾ, ਜੇ ਨਕਲੀ ਹੁੰਦਾ ਤੇ ਥੱਲੇ ਡੋਲ ਦਿੰਦਾ। ਝੋਲੀ ਵਿੱਚ ਲਿੱਦ ਲੈ ਕੇ ਤੇ ਕਹਿਣ ਲੱਗਾ ਰੱਬ ਦਾ ਪਿਆਰਾ ਕਿ ਮਹਾਰਾਜ ਤੈਨੂੰ ਬਹੁਤ ਦੇਵੇ, ਤੇਰਾ ਰਾਜ ਭਾਗ ਕਾਇਮ ਰਵੇ। ਜੋ ਤੂੰ ਮੈਨੂੰ ਦਿੱਤਾ ਪਰਮਾਤਮਾ ਤੇਰੇ ਇਸ ਦਾਨ ਨੂੰ ਫਲੀਭੂਤ ਕਰੇ। ਰੱਬ ਦਾ ਪਿਆਰਾ ਲੈ ਕੇ ਚਲਾ ਗਿਆ। ਤੇ ਸਤ ਸੰਗਤ, ਕਮਾਲ ਦੀ ਗੱਲ ਹੈ,
रस्ते विच उसनू लोग पुछदे ने की मिलिया की दिता राजे ने। ओ कहन लगा बहुत कुछ दिता है राजा जी। होया राजे दी निंदिया नहीं की। फिर पुछण वाले ने पुछया आखर विखाते सही की दिता है। ओ कहन लगा किसे होर दरवाजे तू कुछ लैके आंदा ते मैं जरूर विखा सकदा सी, पर राजे ने इन्नी कीमती चीज दित्ती है मैं विखा नहीं सकदा। इन्नी कीमती कोई हीरे दित्ते होणगे सोना दित्ता होवेगा। ओ कहन लगा नहीं बड़ी कीमती चीज है कोई गल नहीं भावे ये कुछ भी है पर दिता तो राजे का होया है। अपनी कुटिया के सामने बड़े सत्कार नाल इस लिद नू रख दिता। आप तो फिर बंदगी विच जुड़ गया क्योंकि उहदा काम ही बंदगी करना सी। पर एक गल बड़ी कमाल दी है उस तो बाद उसने मंगना छड़ दिता। हुण पिंड विच नहीं जांदा हुण किसे दे दरवाजे ते नहीं जांदा। ते जदों उसनू भुख लगदी है नाल दे फकीर उसनू कहंदे ने जे तू नहीं जाना ते साडे कोल लै के खा लै। ओ कहण लगा नहीं मैं राजे दे घरों मंग के लियां हुण किसे होर कोलों नहीं मंगना। आखिर एक दिन राजा आया शिकार खेलदा खेलदा की देखिया कि एक साधु की कुटी है। वजीर नू कहन लगा ये कौन ने। कहन लगा जी साधु ने। ये की करते ने। कहन लगा जी इत्थे बंदगी करते ने। कहन लगा ये गल बड़ी कमाल दी है इना दी जड़ी कुटिया दे उपर छत पई उह तां कानियां दी ते इना दी कुटिया दे अगे लिद बड़ी पई है। इह तां इंज लगदा कि जिस तरह कई घोड़े इना ने रखे होए ने। सात संगत उह जड़ी लिद सी ना उहदा ढेर लग गया सी बहुत ज्यादा हो चुकी सी। इस तरह हो चुकी सी जिस तरह 2-3 हजार घोड़िया ने लिद की हो। वजीर नू कहन लगा राजा तो मैं ते घोड़े साधु ने ज्यादा रखे हुए ने। हुण साधु भुल चुका सी कि ये उही राजा है क्योंकि रब दे प्यारे सिर्फ उस परमात्मा नू याद रखते ने बाकी सब कुछ जल्दी भूल जाते। राजे ने अगाह होके पूछया कहन लगा महाराज इतनी लिद तुहाडी कुटिया दे अगे पई है। ओ कहन लगे हां किसे राजे ने दान कीता सी ए ओ फल रहा उहदा दान कीता होया फल रहा ए वध रही है लिद। तां इह राजा कहन लगा जी ए फिर की करोगे इस लिद नू। कहन लगा करांगा कुछ नहीं जदों ए परलोक जाएगा ना राजा ते जदों फिर दूजा जन्म लैके आएगा ए लिद सारी उहनू खानी पएगी खानी पएगी। जितनी भी लिद है यह सारी उन्हों खानी पएगी। अजय राजा चरणा ते ढह पिया कहन लगा जी वह तो मैं हां। ते महापुरुष कहन लगे संतन सेती मश्करी कुल डोबन की रीत। संतां नाल कीता होया मजाक
ਇਸੇ ਲਈ ਕਹਿੰਦੇ ਨੇ ਕਿ ਕਦੇ ਵੀ ਕਿਸੇ ਮਹਾਂਪੁਰਖ ਨਾਲ, ਰੱਬ ਦੇ ਪਿਆਰੇ ਨਾਲ ਐਸਾ ਮਜ਼ਾਕ ਨਾ ਕਰੋ ਜਿਹੜਾ ਤੁਹਾਨੂੰ ਮਹਿੰਗਾ ਪੈ ਜਾਵੇ। ਭਗਵਾਨ ਕ੍ਰਿਸ਼ਨ ਜੀ ਬਚਪਨ ਅਵਸਥਾ ਵਿੱਚ ਸਨ, ਚਿਹਰੇ ਤੇ ਦਾੜੀ ਨਹੀਂ ਸੀ ਆਈ ਤੇ ਬੱਚਿਆਂ ਨੇ ਮਜ਼ਾਕ ਕਰਕੇ ਭਗਵਾਨ ਕ੍ਰਿਸ਼ਨ ਜੀ ਦੇ ਪੇਟ ਤੇ ਇੱਕ ਬਾਟੀ ਬੰਨ ਦਿੱਤੀ ਤੇ ਬਸਤਰ ਪਹਿਨਾ ਦਿੱਤੇ ਇਸਤਰੀਆਂ ਵਾਲੇ ਤੇ ਜਿਹੜੇ ਉਹਨਾਂ ਦੇ ਗੁਰੂ ਸਨ ਦੁਰਬਾਸ਼ਾ ਜੀ, ਬੜੇ ਬੰਦਗੀ ਵਾਲੇ ਸਨ, ਉਹਨਾਂ ਦੇ ਅੱਗੇ ਜਾ ਕੇ ਮੱਥਾ ਟਿਕਾਇਆ ਤੇ ਬੱਚੇ ਕਹਿਣ ਲੱਗੇ ਜੀ ਇਹਨੂੰ ਅਸੀਸ ਦਿਓ ਤੇ ਨਾਲੇ ਦੱਸੋ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ, ਲੜਕਾ ਕੇ ਲੜਕੀ। ਤੇ ਮਹਾਂਪੁਰਸ਼ ਕਹਿਣ ਲੱਗੇ ਕੋਈ ਗੱਲ ਨਹੀਂ, ਇਸ ਨੂੰ ਲੈ ਜਾਓ, ਜੋ ਵੀ ਹੋਣਾ ਹੋਏਗਾ ਹੋ ਜਾਏਗਾ। ਦੁਬਾਰਾ ਫਿਰ ਪੁੱਛਿਆ, ਸ਼ਾਇਦ ਕ੍ਰਿਸ਼ਨ ਜੀ ਇਹ ਵੇਖਣਾ ਚਾਹੁੰਦੇ ਸਨ ਕਿ ਦੁਰਵਾਸ਼ਾ ਜੀ ਅੰਤਰਜਾਮੀ ਨੇ ਕਿ ਨਹੀਂ, ਕੋਈ ਬੰਦਗੀ ਦਾ ਅਸਰ ਹੈ। ਉਹ ਫਿਰ ਜਾ ਕੇ ਪੁੱਛਦੇ ਨੇ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ। ਜਦ ਤੀਜੀ ਵਾਰ ਪੁੱਛਿਆ ਤੇ ਦੁਰਵਾਸ਼ਾ ਜੀ ਕਹਿਣ ਲੱਗੇ ਇਸ ਬੱਚੀ ਦੇ ਪੇਟ ਚੋਂ ਉਹ ਕੁਝ ਹੋਏਗਾ ਜਿਹੜਾ ਇਹਦੀ ਕੁੱਲ ਦਾ ਨਾਸ ਕਰੇਗਾ। ਤੇ ਇਹ ਕੌਣ ਸਨ, ਇਹਨਾਂ ਦੀ ਕਾਸਟ ਸੀ ਯਾਦਵ। ਕਹਿੰਦੇ ਨੇ ਕਿ ਇਸ ਦੇ ਪੇਟ ਚੋਂ ਉਹ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਸਾਖੀ ਬੜੀ ਲੰਬੀ ਹੈ। ਇਸੇ ਤਰ੍ਹਾਂ ਹੋਇਆ, ਨਦੀ ਦੇ ਕਿਨਾਰੇ ਤੇ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਇਸ ਬਾਟੀ ਨੂੰ ਰੇਤ ਨਾਲ ਕਸਾ ਦਿੱਤਾ ਭਈ ਨਾ ਬਾਟੀ ਹੋਏਗੀ ਨਾ ਕੋਈ ਕਾਰਨ ਬਣੇਗਾ ਤੇ ਸਾਧ ਸੰਗਤ ਇਸ ਨਦੀ ਦੇ ਕੰਢੇ ਤੇ ਇੱਕ ਬੂਟਾ ਪੈਦਾ ਹੋ ਗਿਆ, ਉਸ ਨੂੰ ਕਹਿੰਦੇ ਨੇ ਡੱਬ। ਬਾਬਾ ਫਰੀਦ ਜੀ ਨੇ ਵੀ ਦੱਬ ਲਿਖਿਆ, ਉਸ ਨੂੰ ਸਰ ਵੀ ਕਹਿੰਦੇ, ਬੜੀ ਤੇਜ਼ ਹੁੰਦੀ ਹੈ ਉਹ। ਕਹਿੰਦੇ ਨੇ ਕਿ ਯਾਦਵਾਂ ਦੀ ਕੁੱਲ ਦੇ ਵਿੱਚ ਭਰਾਵਾਂ ਦਾ ਆਪਸ ਵਿੱਚ ਇਤਨਾ ਝਗੜਾ ਹੋ ਗਿਆ ਕਿ ਉਹ ਜਿਹੜੀ ਡੱਬ ਸੀ ਉਹ ਪੁੱਟ ਪੁੱਟ ਕੇ ਇੱਕ ਦੂਜੇ ਨੂੰ ਚੀਰ ਰਹੇ ਨੇ ਉਸ ਡੱਬ ਨਾਲ। ਤੇ ਜਿਹੜਾ ਇੱਕ ਛੋਟਾ ਜਿਹਾ ਬਾਟੀ ਦਾ ਟੁਕੜਾ ਰਹਿ ਗਿਆ ਸੀ ਉਹ ਉਹਨਾਂ ਨੇ ਪਾਣੀ ਵਿੱਚ ਸੁੱਟ ਦਿੱਤਾ, ਉਹ ਮੱਛੀ ਨੇ ਮੱਛੀ ਦੇ ਅੰਦਰ ਚਲਾ ਗਿਆ ਉਹ ਟੁਕੜਾ। ਸ਼ਿਕਾਰੀ ਆਇਆ, ਉਸਨੇ ਮੱਛੀ ਪਕੜੀ, ਜਦੋਂ ਮੱਛੀ ਕੱਟੀ ਉਸ ਪੱਤਰੇ ਨੂੰ ਉਸਨੇ ਤੀਰ ਦੇ ਅੱਗੇ ਜੜਾ ਦਿੱਤਾ ਤੇ ਸਾਧ ਸੰਗਤ ਉਹੀਓ ਤੀਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਲੱਗਾ।

ਕਹਿਣ ਲੱਗਾ ਜੀ ਮੈਂ ਚਾਹੁੰਦਾ ਇਹ ਲਿਦ ਘੱਟ ਜਾਏ, ਕਿਸੇ ਤਰੀਕੇ ਘੱਟ ਜਾਏ, ਮੈਂ ਖਾਣ ਵਾਸਤੇ ਤਾਂ ਤਿਆਰ ਹਾਂ, ਮੈਂ ਇਸੇ ਜਨਮ ਵਿੱਚ ਹੀ ਖਾ ਲੈਣਾ, ਅਗਲਾ ਜਨਮ ਲੈਣ ਦੀ ਲੋੜ ਹੀ ਨਾ ਪਵੇ। ਤਾਂ ਮਹਾਂਪੁਰਸ਼ ਕਹਿਣ ਲੱਗੇ ਹੁਣ ਇੰਜ ਹੋ ਸਕਦਾ ਤੂੰ ਕੋਈ ਐਸਾ ਕੰਮ ਕਰ ਜਿਸ ਕੰਮ ਨਾਲ ਲੋਕ ਤੇਰੀ ਨਿੰਦਿਆ ਕਰਨ। ਤੇ ਸਤ ਸੰਗਤ ਜਿਉਂ ਜਿਉਂ ਕੋਈ ਕਿਸੇ ਦੀ ਨਿੰਦਿਆ ਕਰਦਾ ਨਾ ਉਹਦੀ ਮੈਲ ਧੋਪਦੀ। ਕਹਿਣ ਲੱਗੇ ਤੂੰ ਨਿੰਦਿਆ ਕਰ, ਜਿਉਂ ਜਿਉਂ ਨਿੰਦਿਆ ਕਰਦਾ ਜਾਏਗਾ ਇਹ ਲਿੱਦ ਘਟਦੀ ਜਾਏਗੀ। ਤੇ ਸਤ ਸੰਗਤ ਰਾਜੇ ਨੇ ਆਪਣੀ ਨਿੰਦਿਆ ਕਰਵਾਈ, ਕਈ ਤਰੀਕੇ ਵਰਤੇ ਆਪਣੀ ਨਿੰਦਿਆ ਦੇ, ਲੋਕਾਂ ਨੇ ਖੂਬ ਨਿੰਦਿਆ ਕੀਤੀ। ਰਾਜਾ ਤਾਂ ਬੜਾ ਚੰਗਾ ਸੀ, ਹੁਣ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ। ਰਾਜਾ ਤਾਂ ਕਿਸੇ ਵੱਲ ਬੁਰੀ ਨਿਗਾਹ ਨਹੀਂ ਸੀ ਦੇਖਦਾ ਤੇ ਹੁਣ ਆਪਣੇ ਨਾਲ ਪਰਾਈਆਂ ਇਸਤਰੀਆਂ ਨੂੰ ਰੱਖਦਾ ਹੈ। ਇਹ ਸਾਰਾ ਕੁਝ ਰਾਜਾ ਕਰੈਕਟਰ ਤਾਂ ਮਾੜਾ ਨਹੀਂ ਸੀ, ਲੇਕਿਨ ਇਹ ਸਾਰਾ ਕੁਝ ਉਸਨੇ ਕੀਤਾ ਕਿ ਲੋਕ ਮੇਰੀ ਨਿੰਦਿਆ ਕਰਨ। ਤੇ ਸਤ ਸੰਗਤ ਜਿਉਂ ਜਿਉਂ ਨਿੰਦਿਆ ਹੋਈ, ਇੱਕ ਦਿਨ ਫਿਰ ਉਸਨੇ ਆ ਕੇ ਦੇਖਿਆ ਓਨੀ ਕੁ ਲਿਦ ਬਚ ਗਈ ਜਿੰਨੀ ਕੁ ਉਸਨੇ ਦਿੱਤੀ ਸੀ। ਤੇ ਕਹਿਣ ਲੱਗਾ ਮਹਾਰਾਜ ਇਹ ਕਿਵੇਂ ਘਟੇਗੀ? ਤੇ ਮਹਾਂਪੁਰਸ਼ ਕਹਿਣ ਲੱਗੇ ਇਹ ਤਾਂ ਤੈਨੂੰ ਖਾਣੀ ਪਏਗੀ। ਤੇ ਸਤ ਸੰਗਤ ਰਾਜੇ ਨੇ ਫਿਰ ਇੱਕ ਬੜਾ ਕੀਮਤੀ ਕੁਸ਼ਤਾ ਬਣਾਇਆ ਜਿਸ ਨੂੰ ਅਸੀਂ ਪੰਜੀਰੀ ਕਹਿੰਦੇ ਹਾਂ, ਬੜਾ ਕੀਮਤੀ ਕੁਸ਼ਤਾ ਬਣਾਇਆ। ਉਸ ਕੁਸ਼ਤੇ ਦੇ ਵਿੱਚ ਲਿਦ ਪਾ ਕੇ ਤੇ ਜਦੋਂ ਰਾਜਾ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਨਾਲ ਉਹ ਕੁਸ਼ਤਾ ਖਾਂਦਾ ਸੀ ਨਾ ਤਾਂ ਉਸਨੂੰ ਚੇਤਾ ਆ ਜਾਂਦਾ ਸੀ ਇਹਦੇ ਵਿੱਚ ਲਿਦ ਵੀ ਪਈ ਹੋਈ। ਉਦੋਂ ਬੜਾ ਦੁਖੀ ਹੁੰਦਾ ਸੀ।

ਰਾਗ ਗੌੜੀ ਗੁਆਰੇਰੀ ਵਿੱਚ ਰਿਸ਼ਭ ਕੋਮਲ, ਮੱਧਮ ਤੀਬਰ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੇ ਆਰੋਹ ਵਿੱਚ ਰਿਸ਼ਭ ਪੰਚਮ ਅਤੇ ਅਵਰੋਹ ਵਿੱਚ ਪੰਚਮ ਵਰਜਿਤ ਹੈ। ਇਸ ਦੀ ਜਾਤੀ ਔੜਵ ਸ਼ਾੜਵ, ਵਾਦੀ ਗੰਧਾਰ, ਸੰਵਾਦੀ ਧੈਵਤ ਅਤੇ ਸਮਾਂ ਸ਼ਾਮ ਹੈ। ਇਸ ਰਾਗ ਵਿੱਚ ਗੁਰਸਿੱਖ ਹਰ ਬੋਲੋ ਮੇਰੇ ਭਾਈ ਸ਼ਬਦ ਦਾ ਕੀਰਤਨ ਕਰ ਰਹੇ ਹਨ। ਭਾਈ ਅਵਤਾਰ ਸਿੰਘ।

ਰਾਜਾਂ ਦੀਆਂ, ਮੁਗਲ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਇਲਾਕੇ ਦਾ ਸਰਕਾਰੀ ਲੁਟੇਰਾ ਵਾਹੀਆ, ਜੋ ਲਗਭਗ 10 ਲੱਖ ਦੇ ਕਰੀਬ ਸੀ। ਰਾਤੋ ਰਾਤ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ। ਜਿੱਥੋਂ ਤੱਕ ਉਦਾਲੇ ਨਜ਼ਰ ਜਾਂਦੀ ਸੀ, ਫੌਜਾਂ ਹੀ ਫੌਜਾਂ ਦਿਸਦੀਆਂ ਸਨ। ਜਦੋਂ ਵੈਰੀ ਨੇ ਹੱਲਾ ਕੀਤਾ ਤਾਂ ਸਿੰਘਾਂ ਨੇ ਗੜੀ ਦੇ ਵਿੱਚੋਂ ਇੱਕਦਮ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫਿਰ ਸਿੰਘਾਂ ਨੇ ਤੀਰਾਂ ਦੀ ਬੁਛਾਰ ਕੀਤੀ। ਇੱਕ ਇੱਕ ਤੀਰ ਤੇ ਗੋਲੀ ਕਈਆਂ ਕਈਆਂ ਦੀਆਂ ਛਾਤੀਆਂ ਚੀਰ ਕੇ ਲੰਘ ਗਈ। ਜਿੰਨੇ ਵਾਰ ਹੋਏ ਉਦੋਂ 4-5 ਗੁਣਾ ਵਧੇਰੇ ਵੈਰੀ ਦੀਆਂ ਲੋਥਾਂ ਧਰਤੀ ਤੇ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਵੈਰੀ ਦਾ ਬੜਾ ਕਹਿਰੀ ਹੱਲਾ ਸੀ। ਜਦੋਂ ਸਿੰਘਾਂ ਨੇ ਪਹਿਲੇ ਹੱਲੇ ਦਾ ਮੂੰਹ ਤੋੜਵਾ ਜਵਾਬ ਦੇ ਦਿੱਤਾ ਤਾਂ ਫਿਰ ਵੈਰੀ ਕੌੜੀਆਂ ਲਾ ਕੇ ਕੰਧ ਤੇ ਚੜਨ ਲੱਗੇ। ਜਿੰਨੇ ਵੀ ਕੰਧੋਂ ਉੱਚੇ ਹੁੰਦੇ, ਸਿੰਘ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਥੱਲੇ ਸੁੱਟ ਦਿੰਦੇ। ਫਿਰ ਸੋਚ ਵਿਚਾਰ ਕੇ ਵੈਰੀ ਦਰਵਾਜ਼ਾ ਤੋੜਨ ਲਈ ਅੱਗੇ ਵਧੇ। ਇਹ ਪਹਿਲਾਂ ਨਾਲੋਂ ਵੀ ਮਾਰੂ ਹੱਲਾ ਸੀ। ਇਹ ਦੇਖ ਕੇ ਭਾਈ ਹਿੰਮਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ ਆਗਿਆ ਦੇਵੋ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਜਨਮ ਸਫਲਾ ਕਰੀਏ। ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ। ਭਾਈ ਹਿੰਮਤ ਸਿੰਘ ਜੀ ਅਤੇ 4 ਹੋਰ ਸਿੰਘਾਂ ਦਾ ਜਥਾ ਵੈਰੀਆਂ ਉੱਤੇ ਟੁੱਟ ਕੇ ਪੈ ਗਏ। ਸਿੰਘਾਂ ਨੇ ਜਿਸ ਤਰ੍ਹਾਂ ਵੈਰੀਆਂ ਵਿੱਚ ਭਾਜੜਾਂ ਪਾ ਦਿੱਤੀਆਂ, ਉਸ ਦ੍ਰਿਸ਼ ਨੂੰ ਅਕਾਲ

ਕਿ ਜਦੋਂ ਕੋਈ ਪਰਮੇਸ਼ਰ ਦਾ ਨਾਮ ਲੈਂਦਾ ਹੈ ਸੱਚੇ ਮਨੋ, ਤਾਂ ਉਹ ਕਿੰਨਾ ਵੀ ਗੁਨਾਹਗਾਰ ਪਾਪੀ ਕਿਉਂ ਨਾ ਹੋਵੇ, ਉਹਦਾ ਉਧਾਰ ਹੋ ਜਾਂਦਾ ਹੈ। ਗੁਰਮੁਖ ਨਾਉ ਨਾਰਾਇਣ ਕਹਿਆ। ਸੱਚਮੁੱਚ ਜਦੋਂ ਕੋਈ ਸੱਚੇ ਮਨੋ ਨਾਰਾਇਣ ਕਹਿੰਦਾ ਤਾਂ ਭਾਵੇਂ ਉਹ ਗੁਨਾਹਗਾਰ ਹੈ, ਪਾਪੀ ਹੈ, ਉਹਦਾ ਵੀ ਉਧਾਰ ਹੋ ਜਾਂਦਾ ਹੈ। ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਅਜਾਮਲ ਪਾਪੀ ਦਾ ਜ਼ਿਕਰ ਕੀਤਾ ਹੈ। ਕਿਤਨਾ ਪਾਪੀ, ਜਿਹਦੇ ਬਾਰੇ ਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਅਜਾਮਲ ਪਾਪੀ ਜਗ ਜਾਣੇ।

ਇਹ ਅਜਾਮਲ ਇੱਕ ਪੰਡਿਤ ਦਾ ਲੜਕਾ ਸੀ। ਅਜਾਮਲ ਦਾ ਪਿਤਾ ਰਾਜੇ ਦੇ ਦਰਬਾਰ ਵਿੱਚ ਕਥਾ ਕਰਿਆ ਕਰਦਾ ਸੀ। ਅਜਾਮਲ ਦੇ ਪਿਤਾ ਨੂੰ ਬੜਾ ਆਦਰ ਮਾਨ ਮਿਲਦਾ। ਅਜਾਮਲ ਦਾ ਪਿਤਾ ਸੋਚਦਾ ਅਜਾਮਲ ਵੱਡਾ ਹੋਵੇ, ਪੜ੍ਹ ਲਿਖ ਜਾਵੇ ਤੇ ਮੇਰੀ ਜਗ੍ਹਾ ਰਾਜੇ ਦੇ ਦਰਬਾਰ ਵਿੱਚ ਇਹ ਵੀ ਕਥਾ ਕਰਿਆ ਕਰੇ ਅਤੇ ਜਿੰਨਾ ਇੱਜ਼ਤ ਮਾਨ ਮਿਲੇ ਇਸ ਤੋਂ ਵੱਧ ਇੱਜ਼ਤ ਮਾਨ ਇਸ ਨੂੰ ਮਿਲੇ। ਅਜਾਮਲ ਕੁਝ ਵੱਡਾ ਹੋਇਆ। ਅਜਾਮਲ ਦਾ ਪਿਤਾ ਅਜਾਮਲ ਨੂੰ ਪੜ੍ਹਨ ਵਾਸਤੇ ਪਾਠਸ਼ਾਲਾ ਵਿੱਚ ਲੈ ਗਿਆ। ਪਹਿਲੇ ਦਿਨ ਅਜਾਮਲ ਪਾਠਸ਼ਾਲਾ ਪਹੁੰਚਿਆ। ਅਜਾਮਲ ਨੂੰ ਪੜ੍ਹਾਉਣ ਵਾਲਾ ਗੁਰੂ, ਅੱਜ ਕੱਲ੍ਹ ਦੇ ਅਧਿਆਪਕ ਕਹਿੰਦੇ ਨੇ, ਮਾਸਟਰ ਕਹਿੰਦੇ ਨੇ, ਪ੍ਰੋਫੈਸਰ ਕਹਿੰਦੇ ਨੇ, ਪਰ ਪਹਿਲਾਂ ਲੋਕ ਵਿਦਿਆ ਦੇਣ ਵਾਲੇ ਨੂੰ ਗੁਰੂ ਕਿਹਾ ਕਰਦੇ ਸਨ ਤੇ ਪੂਰਾ ਮਾਨ ਇੱਜ਼ਤ ਦਿੰਦੇ ਸਨ। ਅਜਾਮਲ ਦੇ ਗੁਰੂ ਨੇ ਕਿਹਾ, ਅਜਾਮਲ ਜਦੋਂ ਮੇਰੇ ਕੋਲ ਪੜ੍ਹਨ ਵਾਸਤੇ ਆਵੇਂ ਤਾਂ ਇੱਕ ਗੱਲ ਯਾਦ ਰੱਖੀ, ਸ਼ਹਿਰ ਦੇ ਬਾਹਰੋਂ ਆਉਣਾ ਹੈ, ਬਾਜ਼ਾਰ ਵਿੱਚੋਂ ਲੰਘ ਕੇ ਤੂੰ ਮੇਰੇ ਕੋਲ ਪੜ੍ਹਨ ਵਾਸਤੇ ਨਹੀਂ ਆਉਣਾ। ਅਜਾਮਲ ਨੇ ਕਿਹਾ, ਸਤਿਵਚਨ। ਅਜਾਮਲ ਜਦੋਂ ਪੜ੍ਹਨ ਵਾਸਤੇ ਜਾਂਦਾ ਤਾਂ ਸ਼ਹਿਰ ਦੇ ਬਾਹਰੋਂ ਆਉਂਦਾ, ਪੜ੍ਹਾਈ ਕਰਕੇ ਵਾਪਸ ਘਰ ਜਾਣ ਲੱਗਦਾ ਤੇ ਤਾਂ ਵੀ ਸ਼ਹਿਰ ਦੇ ਬਾਹਰੋਂ। ਅਜਾਮਲ ਜਦੋਂ ਤੱਕ ਗੁਰੂ ਦਾ ਕਹਿਣਾ ਮੰਨਦਾ ਰਿਹਾ, ਸਾਰਿਆਂ ਵਿਦਿਆਰਥੀਆਂ ਨਾਲੋਂ ਸਿਆਣਾ, ਹੁਸ਼ਿਆਰ, ਪੜ੍ਹਾਈ ਵਿੱਚ ਤੇਜ, ਸਰੀਰ ਵੀ ਚੰਗਾ, ਗੁਰੂ ਵੀ ਖੁਸ਼, ਪਿਤਾ ਵੀ ਖੁਸ਼, ਅਜਾਮਲ ਵੀ ਖੁਸ਼। ਪਰ ਇਹ ਖੁਸ਼ੀ ਬਹੁਤ ਹੀ ਦਿਨ ਨਾ ਚੱਲੀ। ਇੱਕ ਦਿਨ ਅਜਾਮਲ ਮਨ ਵਿੱਚ ਸੋਚਦਾ, ਐ ਮਨਾ, ਸਾਰੀ ਦੁਨੀਆ ਸ਼ਹਿਰ ਵਿੱਚ ਵਸਦੀ, ਪਰ ਮੈਨੂੰ ਗੁਰੂ ਨੇ ਕਿਉਂ ਰੋਕਿਆ ਕਿ ਅਜਾਮਲ ਸ਼ਹਿਰ ਦੇ ਵਿੱਚੋਂ ਲੰਘ ਕੇ ਬਾਜ਼ਾਰ ਵਿੱਚੋਂ ਲੰਘ ਕੇ

ਗੁਰੂ ਸਾਹਿਬ ਜੀ ਬਾਣੀ ਵਿਚ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਭਾਈ ਜੋ ਗੁਰੂ ਕਹਿੰਦਾ ਉਹ ਮੰਨੋ, ਜੇ ਗੁਰੂ ਰੋਕਦਾ ਕਿਸੇ ਪਾਸੇ ਤੋਂ ਰੁਕ ਜਾਓ, ਕਿਉਂਕਿ ਗੁਰੂ ਹਮੇਸ਼ਾ ਭਲਾ ਸੋਚਦਾ। ਪਰ ਅਜਾਮਲ ਦਾ ਮਨ ਅੱਜ ਵਸ ਵਿਚ ਨਾ ਰਿਹਾ। ਅਜਾਮਲ ਕਹਿਣ ਲੱਗਾ, ਕਿਹੜਾ ਗੁਰੂ ਨੂੰ ਪਤਾ ਲੱਗਣਾ, ਅੱਜ ਬਾਜ਼ਾਰ ਵਿੱਚ ਚੱਲਾਂਗਾ। ਅਜਾਮਲ ਨੇ ਘਰੋਂ ਤਿਆਰੀ ਕੀਤੀ, ਘਰੋਂ ਤੁਰ ਪਿਆ ਅਜਾਮਲ, ਸ਼ਹਿਰ ਚ ਦਾਖਲ ਹੋਇਆ, ਬਾਜ਼ਾਰ ਵਿਚ ਵੜਿਆ। ਇਹ ਬਾਜ਼ਾਰ ਸੀ ਵੇਸਵਾਵਾਂ ਦਾ। ਕਲਾਵਤੀ ਨਾਮ ਦੇ ਇੱਕ ਵੇਸਵਾ ਹਾਰ ਸ਼ਿੰਗਾਰ ਕਰਕੇ ਬੈਠੀ ਹੈ। ਅਜਾਮਲ ਨੇ ਉਸ ਵੇਸਵਾ ਨੂੰ ਦੇਖਿਆ, ਤੁਰ ਗਿਆ, ਪਰ ਉਹਦਾ ਮਨ ਉਸ ਵੇਸਵਾ ਵੱਲ ਰਹਿ ਗਿਆ। ਪਾਠਸ਼ਾਲਾ ਪਹੁੰਚਿਆ, ਪਰ ਅਜਾਮਲ ਦਾ ਮਨ ਅੱਜ ਪੜ੍ਹਾਈ ਵਿੱਚ ਨਹੀਂ ਲੱਗਾ। ਪੜ੍ਹਾਈ ਪੂਰੀ ਹੋਈ, ਅਜਾਮਲ ਵਾਪਸ ਤੁਰਿਆ। ਵਾਪਸ ਫੇਰ ਉਸੇ ਬਾਜ਼ਾਰ ਵਿੱਚੋਂ ਨਿਕਲਿਆ ਜਿਹੜਾ ਵੇਸਵਾਵਾਂ ਦਾ

ਗੁਰੂ ਨੂੰ ਪਤਾ ਲੱਗ ਗਿਆ ਕਿ ਅਜਾਮਲ ਜਿਹੜਾ ਹੈ ਇਹ ਹੁਣ ਪਾਪ ਕਰਨ ਲੱਗ ਪਿਆ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਪਤਿਤ ਅਜਾਮਲ ਪਾਪ ਕਰ ਜਾਏ ਕਲਾਵਤਨੀ ਦੇ ਰਹਿਆ।

ਬੰਦ ਕਰ ਦੇ, ਪੜਾਈ ਕਰ, ਆਪਣਾ ਮਨ ਪੜਾਈ ਵਿੱਚ ਲਗਾ। ਅਜਾਮਲ ਨਾ ਮੰਨਿਆ। ਅਜਾਮਲ ਦੇ ਪਿਤਾ

ਦਾ ਵਿਆਹ ਹੋ ਗਿਆ ਪਰ ਵਿਸਵਾ ਕੋਲ ਜਾਣਾ ਬੰਦ ਨਾ ਕੀਤਾ। ਇਸੇ ਗਮ ਦੇ ਵਿੱਚ ਅਜਾਮਲ ਦਾ ਪਿਤਾ ਚੱਲ ਵਸਿਆ। ਪਿਤਾ ਮਰ ਗਿਆ। ਰਾਜੇ ਨੇ ਅਜਾਮਲ ਨੂੰ ਆਪਣੇ ਦਰਬਾਰ ਵਿੱਚ ਰਾਜ ਪੰਡਿਤ ਦੀ ਨੌਕਰੀ ਦੇ ਦਿੱਤੀ ਪਰ ਅਜਾਮਲ ਨੇ ਉਸ ਵੇਸਵਾ ਕੋਲ ਜਾਣਾ ਫਿਰ ਵੀ ਬੰਦ ਨਾ ਕੀਤਾ। ਰਾਜੇ ਨੂੰ ਪਤਾ ਲੱਗ ਗਿਆ। ਰਾਜੇ ਨੇ ਸਮਝਾਇਆ, ਦੇਖ ਅਜਾਮਲ, ਤੂੰ ਰਾਜ ਪੰਡਿਤ ਹੈ, ਤੂੰ ਲੋਕਾਂ ਨੂੰ ਉਪਦੇਸ਼ ਦੇਣਾ ਹੈ, ਜੇ ਤੂੰ ਮਾੜੇ ਕੰਮ ਕਰੇਗਾ ਤੇ ਲੋਕਾਂ ਨੂੰ ਕਿਵੇਂ ਸਮਝਾਵੇਂਗਾ।

ਘਰ ਬਾਰ ਸਾਰਾ ਜ਼ਬਤ ਕਰ ਲਿਆ ਜਾਏਗਾ, ਤੈਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ। ਪਰ ਅਜਾਮਲ ਰਾਜੇ ਦੀ ਗੱਲ ਸੁਣ ਕੇ ਵੀ ਨਾ ਮੰਨਿਆ ਤਾਂ ਰਾਜੇ ਨੇ ਹੁਕਮ ਦਿੱਤਾ ਇਹਦਾ ਘਰ ਬਾਰ ਜ਼ਬਤ ਕਰ ਲਿਆ ਜਾਏ। ਅਜਾਮਲ ਨੂੰ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏ। ਅਜਾਮਲ ਤੇ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਮਿਲ ਗਿਆ। ਇੱਕ ਜੰਗਲ ਦੇ ਵਿੱਚ ਝੁੱਗੀ ਪਾ ਕੇ ਇਹ ਦੋਨੋਂ ਜਣੇ ਰਹਿਣ ਲੱਗ ਪਏ। ਗੁਰੂ ਤੋਂ ਬੇਮੁਖ ਹੋਇਆ, ਘਰ ਬਾਰ ਛੁੱਟ ਗਿਆ, ਧਨ ਪਦਾਰਥ ਵੀ ਕੋਲ ਨਹੀਂ। ਗੁਰੂ ਤੇ ਬੇਮੁਖ ਹੋ ਕੇ ਪਾਪ ਕਮਾਣ ਲੱਗ ਪਿਆ। ਆਪਣਾ ਜਿਹੜਾ ਜਨਮ ਹੈ

ਸੰਤਾਂ ਨੂੰ ਭੇਟਾ ਦੇਣ ਵਾਸਤੇ ਕੁਝ ਹੈ। ਕਲਾਵਤੀ ਨੇ ਕਿਹਾ, ਥੋੜੇ ਜਿਹੇ ਛੋਲੇ ਨੇ, ਉਹ ਛੋਲੇ ਤੇ ਪਾਣੀ ਸੰਤਾਂ ਦੇ ਅੱਗੇ ਰੱਖਿਆ। ਸੰਤਾਂ ਨੇ ਛੋਲੇ ਖਾਧੇ, ਪਾਣੀ ਪੀਤਾ, ਤੁਰਨ ਲੱਗੇ। ਅਜਾਮਲ ਤੇ ਕਲਾਵਤੀ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲੱਗੇ, ਮਹਾਰਾਜ, ਸਾਰੀ ਉਮਰ ਪਾਪ ਕੀਤਾ, ਕਿਸੇ ਦਾ ਕਹਿਣਾ ਨਹੀਂ ਮੰਨਿਆ, ਔਲਾਦ ਵੀ ਭੈੜੀ ਨਿਕਲੀ, ਸਾਡੇ ਸਰੀਰ ਵੀ ਰੋਗੀ ਹੋ ਗਏ ਨੇ, ਕਿਰਪਾ ਕਰੋ ਸਾਡਾ ਉਧਾਰ ਕਰ ਦਿਓ। ਸੰਤਾਂ ਨੇ ਕਿਹਾ, ਅਜਾਮਲ, ਅਗਰ ਇਨਸਾਨ ਪਹਿਲਾਂ ਠੀਕ ਰਸਤੇ ਚੱਲੇ

ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ। ਇਸ ਤਰ੍ਹਾਂ ਕਰੋ, ਇੱਕ ਪੁੱਤਰ ਤੁਹਾਡੇ ਘਰ ਹੋਰ ਹੋਵੇਗਾ ਸਤਵਾਂ, ਉਹਨੂੰ ਧਰਮਸ਼ਾਲਾ ਲੈ ਜਾਇਓ। ਉੱਥੇ ਜਾ ਕੇ ਉਹਦਾ ਨਾਮ ਨਾਰਾਇਣ ਰੱਖਿਓ, ਤੁਹਾਡਾ ਉਧਾਰ ਹੋ ਜਾਏਗਾ। ਇਹ ਗੱਲ ਕਹਿ ਕੇ ਤੇ ਮਹਾਂਪੁਰਸ਼

ਗੁਰਮੁਖ ਨਾਉ ਨਾਰਾਇਣ ਕਹਿਆ। ਜਦੋਂ ਇਹ ਗੁਰਦੁਆਰੇ ਗਏ, ਗੁਰੂ ਦੇ ਦੁਆਰੇ ਗਏ ਤੇ ਮਹਾਂਪੁਰਸ਼ਾਂ ਨੇ ਅਜਾਮਲ ਦੇ ਸੱਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਗੁਰਮੁਖ ਨਾਉ ਨਾਰਾਇਣ ਕਹਿਆ। ਗੁਰਮੁਖਾਂ ਨੇ ਮਹਾਂਪੁਰਸ਼ਾਂ ਨੇ ਕਿਹਾ, ਅਜਾਮਲ ਤੇਰੇ ਪੁੱਤਰ ਦਾ ਨਾਮ ਅਸੀਂ ਨਾਰਾਇਣ ਰੱਖਿਆ ਹੈ, ਇਸ ਨੂੰ ਤੁਸੀਂ

ਇਹਦਾ ਨਾਰਾਇਣ ਪੁੱਤਰ ਕੋਲ ਖੇਡ ਰਿਹਾ। ਛੋਟਾ ਪੁੱਤਰ ਹੋਣ ਕਰਕੇ ਪਿਆਰਾ ਲੱਗਦਾ। ਹਰ ਵਕਤ ਪੁੱਤਰ ਨਾਰਾਇਣ ਕਰਦਾ ਰਹਿੰਦਾ ਤੇ ਹੁਣ ਵੀ ਪੁੱਤਰ ਨਾਰਾਇਣ ਕਰਕੇ ਉਸ ਨੂੰ ਬੁਲਾ ਰਿਹਾ। ਅੰਤ ਸਮਾਂ ਆਇਆ। ਅੰਤ ਸਮਾਂ ਹਰ ਇਨਸਾਨ ਦਾ, ਹਰ ਚੀਜ਼ ਦਾ ਅੰਤ ਹੈ। ਅਜਾਮਲ ਦਾ ਵੀ ਅੰਤ ਵੇਲਾ ਆ ਗਿਆ। ਜਮਦੂਤ ਲੈਣ ਵਾਸਤੇ ਆ ਪਹੁੰਚੇ। ਜਦੋਂ ਜਮਦੂਤਾਂ ਨੂੰ ਅਜਾਮਲ ਨੇ ਦੇਖਿਆ ਤੇ ਅਜਾਮਲ ਦਾ ਮਨ ਕੰਬ ਗਿਆ।

ਨਾਰਾਇਣ ਬੋਲੇ ਸ਼ਹਿਆ ਜਮਦੂਤਾਂ ਨੂੰ ਦੇਖ ਕੇ ਡਰ ਗਿਆ ਪੁੱਤਰ ਭੁੱਲ ਗਿਆ ਤੇ ਉੱਚੀ ਸਾਰੀ ਕਹਿੰਦਾ ਨਾਰਾਇਣ ਬਚਾ ਤੇ ਨਾਰਾਇਣ ਪਰਮੇਸ਼ਰ ਦਾ ਨਾਮ ਹੈ।

ਦਾ ਕਿਨਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕਿਨਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਭ ਦੇ ਕਰੇ ਪਿਆਰ, ਸਤ ਸੰਗਤ ਸਿਓ ਮਿਲਦੋ ਰਹੇ, ਸੱਚੇ ਤਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤਿ ਸੰਗੀਤ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਕਿਨਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਬ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਲ ਕੀਤਾ ਜਾਂਦਾ ਹੈ। ਤੋ ਜਿਆਦੀ ਫੜਫੜਾਹਟ ਤੇ ਲੀਨੀ ਹੈ ਕਿਨਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੈਂ ਪ੍ਰਵੀਨ, ਜੋਗ ਆਸਣ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਮ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮਧਿਅਮ ਅਤੇ ਸੰਵਾਦੀ ਸੁਰ ਛੜਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ ਹੈ। ਕਿਨਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਨ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

नित्य सारे संभाले। प्रतपाले निसार संभाले,

फर्जियो परियो रामदास ना परियो रामदास। हाँ दीन दयाल कृपा।

ਸਿੱਖ ਧਰਮ ਦੀ ਸਿਆਸੀ ਤੇ ਧਰਮ ਗੁਰੂ ਜੀ ਦੇ ਸੰਘ ਦਾ ਨਾਮ ਪੰਥ ਹੈ। ਇਹ ਪੰਥ ਦੇ ਬਾਲੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਰੋਂਦੂ ਮੁਰਦੇ ਨਿਰਾਸ਼ਾਵਾਦੀ ਲੋਕਾਂ ਨੂੰ ਖੁਸ਼ ਰਹਿਣਾ ਆਸ਼ਾਵਾਦੀ ਤੇ ਚੜ੍ਹਦੀ ਕਲਾ ਦਾ ਪੁੰਜ ਬਣਾ ਦਿੱਤਾ, ਦੂਜਿਆਂ ਲਈ ਮਰਨ ਦਾ ਚਾਹ ਪੈਦਾ ਕਰ ਦਿੱਤਾ, ਦੁਨੀਆਂ ਤੋਂ ਵੱਖਰੀ ਆਪੇ ਗੁਰੂ ਆਪੇ ਚੇਲੇ ਦੀ ਰੀਤ ਨੂੰ ਨਿਭਾਉਂਦਿਆਂ ਪੰਥ ਦਾ ਹੁਕਮ ਮੰਨ ਕੇ ਗੁਰੂ ਜੀ ਨੇ ਚਮਕੌਰ ਦੀ ਹਵੇਲੀ ਛੱਡੀ, ਦਲਾਂ ਨੂੰ ਚੀਰ ਦੇ ਗੁਰੂ ਜੀ ਕਿੜੀ ਬਹਿਲੋਲ ਲੰਘ ਕੇ ਮਾਛੀਵੜ ਦੇ ਜੰਗਲਾਂ ਚ ਜਾ ਪਹੁੰਚੇ। ਆਤਮਾ ਚੜ੍ਹਦੀ ਕਲਾ ਵਿਚ ਸੀ ਪਰ ਭੁੱਖ ਵਿਛੋੜੇ ਥਕੇਵੇ ਤੇ ਉਨੀਂਦਰੇ ਨੇ ਸਰੀਰ ਨੂੰ ਢਾਲ ਕਰ ਦਿੱਤਾ, ਕੋਮਲ ਚਰਨ ਕੰਡਿਆਂ ਨੇ ਪਛ ਦਿੱਤੇ, ਤਖਤਾਂ ਦੇ ਮਾਲਕ ਧਰਤੀ ਤੇ ਅਡੋਲ ਸੌ ਗਏ, ਪੂਰੇ ਦੀ ਪੌਣ ਠੋਕਰਾਂ ਮਾਰਦੀ ਏ ਤੇ ਆਕਾਸ਼ਬਾਣੀ ਇਉਂ

ਇੱਕ ਆਕਾਸ਼ਬਾਣੀ ਬਾਰੇ ਗਿਆਨੀ ਟਹਿਲ ਸਿੰਘ ਪੁੱਟੀ ਵਾਲੇ ਨੇ ਲਿਖਿਆ, ਉੱਠ ਮੁਸਾਫਰ ਸੁੱਤਿਆ ਤੇਰਾ ਪੈਂਡਾ ਰਹਿੰਦਾ ਦੂਰ, ਤੂੰ ਤਾਂ ਸੂਲਾਂ ਉੱਤੇ ਸੌ ਗਿਆ ਜਿਵੇਂ ਸੂਲੀ ਤੇ ਮਨਸੂਰ, ਹੁਣ ਚੱਲ ਖਦਰਾਣੇ ਦੀ ਢਾਬ ਤੇ ਜਿੱਥੇ ਕਰਨੇ ਮਾਫ ਕਸੂਰ, ਗਲ ਟੁੱਟੀਆਂ ਗੰਢਣ ਵਾਲਿਆ ਮਹਾਂ ਸਿੰਘ ਖੜਾ ਮਜ਼ਬੂਰ, ਇੰਨੀ ਸੁਣ ਖੜੋ ਗਏ ਉੱਠ ਕੇ ਕਹਿੰਦੇ ਜੋ ਭਾਵੇ ਮਨਜ਼ੂਰ, ਤੇਗ ਪਾਲੀ ਗਾਤਰੇ ਟਹਿਲ ਸਿਆਂ ਅੱਗੇ ਤੁਰ ਪਏ ਰੱਬ ਦੇ ਨੂਰ। ਇਸ ਇਤਿਹਾਸ ਵਿਚ ਮੈਂ ਗੁਲਾਬੇ ਪੰਜਾਬੇ ਫੱਤੇ ਵਰਗੇ ਡਰਾਕੜਾਂ ਦਾ ਜ਼ਿਕਰ ਨਹੀਂ ਕਰਨਾ, ਪਰ ਗਨੀ ਖਾਂ ਨਬੀ ਖਾਂ ਵਰਗੇ ਮਰਦਾਂ ਦੀ ਗੱਲ ਜ਼ਰੂਰ ਕਰਨੀ ਏ ਜਿਨ੍ਹਾਂ ਨੇ ਗੁਰੂ ਦੇਵ ਨੂੰ ਉੱਚ ਦਾ ਪੀਰ ਬਣਾ ਕੇ ਦੁਸ਼ਮਣ ਦੇ ਘੇਰੇ ਵਿਚੋਂ ਕੁੰਗਰਾਲੀ ਲਾਲ ਕੰਨੇ ਚ ਹੁੰਦਿਆਂ ਆਲਮਗੀਰ ਪਹੁੰਚਾ ਦਿੱਤਾ। ਇੱਥੇ ਭਾਈ ਨਗਾਈਆ ਸਿੰਘ ਨੇ ਆਪਣਾ ਘੋੜਾ ਗੁਰੂ ਸਾਹਿਬ ਨੂੰ ਭੇਟ ਕੀਤਾ, ਘੋੜੇ ਤੇ ਚੜ ਕੇ ਕਿਰਪਾਲ ਦਾਸ ਦੇ ਡੇਰੇ ਗੁਰੂ ਸਾਹਿਬ ਹੇਰ ਪਿੰਡ ਪਹੁੰਚੇ। ਕਿਰਪਾਲ ਦਾਸ ਨੂੰ ਡਰਿਆ ਵੇਖ ਕੇ ਸ਼ਹਿਨਸ਼ਾਹ ਸੀਲੋਵਾਣੀ ਤੇ ਅੱਗੇ ਲੰਮੇ ਜੱਟਪੁਰਿਆਂ ਨੂੰ

ਇੱਥੇ ਰਸਤੇ ਦੇ ਵਿੱਚ ਰਾਏਕੋਟ ਦਾ ਮੁਸਲਮਾਨ ਚੌਧਰੀ ਰਾਏ ਕੱਲਾ ਮਿਲਿਆ ਅਤੇ ਗੁਰਾਂ ਦੇ ਨਾਲ ਲੰਮੇ ਜਟਪੁਰੇ ਜਾ ਠਹਿਰਿਆ, ਬੇਨਤੀ ਕੀਤੀ, ਗੁਰੂ ਜੀ ਆਪ ਹਿੰਦੂ ਮੁਸਲਮਾਨ ਦੇ ਸਾਂਝੇ ਪੀਰੋ ਦਾਸ ਨੂੰ ਸੇਵਾ ਬਖਸ਼ੋ। ਰਾਏ ਕੱਲੇ ਦਾ ਪਿਆਰ ਤੱਕਦਿਆਂ ਗੁਰਦੇਵ ਨੇ ਕਿਹਾ, ਚੌਧਰੀ ਕਿਸੇ ਸਮਝਦਾਰ ਤੇ ਭਰੋਸੇ ਯੋਗ ਆਦਮੀ ਨੂੰ ਸਰਹੰਦ ਭੇਜ ਕੇ ਸਾਡੇ ਪੁੱਤਰਾਂ ਦੀ ਖਬਰ ਮੰਗਵਾ ਦੇ। ਉਸੇ ਵੇਲੇ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਸਰਹੰਦ ਵੱਲ ਤੋਰ ਦਿੱਤਾ। ਸਰਹੰਦ ਜਾ ਕੇ ਜੋ ਕੁਝ ਮਾਹੀ ਨੇ ਸੁਣਿਆ ਉਹਦੀ ਛਾਤੀ ਪਾਟ ਗਈ, ਓਨੀ ਪੈਰੀ ਵਾਪਸ ਮੁੜ ਪਿਆ। ਆ ਕੇ ਰੋ ਰੋ ਕੇ ਦੱਸਦਾ ਹਾਲ ਨੂਰਾ, ਸੂਰਜ ਚੰਨ ਬੱਦਲਾਂ ਵਿਚ ਆ ਗਿਆ ਏ, ਟੋਡਰ ਮੱਲ ਸਰਹੰਦ ਦੇ ਰਹਿਣ ਵਾਲਾ ਸੇਵਾ ਬਹੁ ਵਡਮੁੱਲੀ ਕਮਾ ਗਿਆ ਏ, ਸੰਸਕਾਰ ਲਈ ਮੁੱਲ ਜ਼ਮੀਨ ਲੈ ਕੇ ਸ਼ਾਹੂਕਾਰੇ ਦੀ ਰੀਤ ਨਿਭਾ ਗਿਆ ਏ। ਮਹਿੰਦਰ ਸਿੰਘਾ ਨਵਾਬ ਜੋ ਕੋਟਲੇ ਦਾ ਸ਼ੇਰ ਖਾਨ ਵੀ ਲੈਣ ਤੋਂ ਪਾ ਗਿਆ ਏ। ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਨੂਰਾ ਇਹ ਹਾਲ

ਉਸ ਵੇਲੇ ਗੁਰੂ ਦੇਵ ਰਾਏਕੋਟ ਦੇ ਨੇੜੇ ਖੇਤ ਵਿਚ ਬੈਠੇ ਸਨ। ਰਾਏ ਕੱਲਾ ਸਾਹਿਬਾਂ ਦੇ ਨਾਲ ਸੀ। ਇਹ ਦਰਦ ਕਹਾਣੀ ਸੁਣ ਕੇ ਸਾਰੇ ਰੋ ਪਏ, ਪਰ ਮਹਾਰਾਜ ਸ਼ਾਂਤ ਚਿੱਤ ਬੈਠੇ ਸਨ। ਰੱਬੀ ਹੁਕਮ ਦੇ ਨਾਲ ਤੀਰ ਦੀ ਨੋਕ ਨਾਲ ਦਬ ਦੇ ਬੂਟੇ ਨੂੰ ਪੁੱਟ ਕੇ ਜ਼ਾਲਮ ਸਰਕਾਰ ਦੀ ਜੜ ਪੁੱਟ ਦਿੱਤੀ। ਇਤਿਹਾਸ ਕਹਿੰਦਾ ਹੈ ਗੁਰੂ ਜੀ 21 ਦਿਨ ਲੰਮੇ ਜੱਟਪੁਰੇ ਵਰਾਜੇ। ਵਿਦਾ ਹੋਣ ਸਮੇਂ ਰਾਏ ਕੱਲੇ ਨੇ ਇੱਕ ਘੋੜਾ, ਢਾਲ, ਤਲਵਾਰ ਤੇ 101 ਸੋਨੇ ਦੀ ਮੋਹਰ ਭੇਟਾ ਤਰੀ। ਸਾਹਿਬਾਂ ਨੇ ਇੱਕ ਤਲਵਾਰ, ਸਰੋਪਾ ਤੇ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ। ਇਥੋਂ ਸਤਿਗੁਰੂ ਮੈਦਿਆਣੇ ਹੁੰਦੇ ਹੋਏ ਤਖਤੂਪੁਰੇ ਪਹੁੰਚੇ। ਇਹ ਧਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ। ਜਿਹੜੀ ਛੱਪੜੀ ਵਿਚ ਗੁਰੂ ਨਾਨਕ ਜੀ ਨੇ ਪਾਰਥਰੀ ਵੱਲੋਂ ਸਰਾਪੇ ਜੱਕੋ ਧਾਲੀਵਾਲ ਨੂੰ ਇਸ਼ਨਾਨ ਕਰਾ ਕੇ ਕੰਚਨ ਵਰਗਾ ਬਣਾ ਦਿੱਤਾ ਸੀ, ਉਸੇ ਛੱਪੜੀ ਵਿਚ ਗੁਰੂ ਸਾਹਿਬਾਂ ਨੇ ਸਣੇ ਘੋੜੇ ਇਸ਼ਨਾਨ।

ਅੱਜ ਉਸ ਛੱਪੜੀ ਦੀ ਥਾਂ ਦੇ ਉੱਤੇ ਅੰਮ੍ਰਿਤ ਸਰੋਵਰ ਬਣਿਆ ਏ। ਇਸ ਧਰਤੀ ਨੂੰ ਗੁਰੂ ਜੀ ਨੇ ਨੇਕਾਂ ਬਰ ਦਿੱਤੇ ਤੇ ਅੱਗੇ ਚੱਲ ਪਏ। ਇਥੋਂ ਨੇੜੇ ਪਿੰਡ ਬਦੇ ਦੇ ਇਕ ਪਾਸੇ ਸੰਘਣੇ ਜੰਗਲ ਦੇ ਝੁੰਡ ਵਿਚ ਗੁਰੂ ਜੀ ਸਮੇਤ ਸਿੰਘਾਂ ਦੇ ਬੈਠ ਗਏ। ਗੁਰਦੇਵ ਦੇ ਪੈਰ ਦੇ ਅੰਗੂਠੇ ਤੇ ਪਾਕਾ ਹੋ ਗਿਆ ਸੀ। ਇਥੇ ਇਕ ਲੁਹਾਰ ਮੁਸਲਮਾਨ ਮੱਝਾਂ ਚਾਰਦਾ ਗੁਰੂ ਜੀ ਦੇ ਕੋਲੇ ਆ ਗਿਆ ਤੇ ਸਾਹਿਬਾਂ ਦੇ ਨੀਲਾ ਬਣ ਪਹਿਨਿਆ ਹੋਇਆ ਸੀ। ਇਸ ਨੇ ਚੁੱਕ ਕੇ ਸਲਾਮ ਕੀਤੀ ਤਾਂ ਗੁਰੂ ਜੀ ਨੇ ਆਪਣੇ ਬਾਰੇ ਦੱਸਿਆ, ਇਸ ਮੁਸਲਮਾਨ ਲੁਹਾਰ ਨੇ 5 ਵਾਰੀ ਪੀਰ ਪੀਰ ਕਿਹਾ ਅਤੇ ਸ਼ਰਧਾ ਨਾਲ ਗੁਰੂ ਜੀ ਦੇ ਅੰਗੂਠੇ ਤੋਂ ਆਪਣੇ ਮੂੰਹ ਦੀ ਭਾਫ ਦੇ ਕੇ ਚੰਬੜੀ ਹੋਈ ਪੱਟੀ ਖੋਲਦਾ ਇਹ ਸ਼ਰਧਾਵਾਨ ਦੇ ਸਿਦਕ ਨੂੰ ਢਾਡੀ ਜਥਾ ਬਲਦੇਵ ਸਿੰਘ ਬਿੱਲੂ ਜਸਵੰਤ ਸਿੰਘ ਦੀਵਾਨਾ ਇੰਜ ਬਿਆਨ

ਪੱਟੀ ਖੋਲਣ ਦੇ ਨਾਲ ਪਾਕਾ ਫਿਸ ਗਿਆ। ਅੱਜ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਪਾਕਾ ਸਾਹਿਬ ਬਣਿਆ ਏ। ਗੁਰੂ ਜੀ ਨੇ ਲੁਹਾਰ ਨੂੰ ਵਰ ਦਿੱਤਾ ਕਿ ਤੂੰ ਤੇ ਤੇਰੀ ਔਲਾਦ ਜਿਸਦੇ ਫੂਕ ਮਾਰੋਗੇ ਨਸੂਰਾਂ ਨੂੰ ਆਰਾਮ ਆਇਆ ਕਰੂਗਾ। ਮੰਦੇ ਤੇ ਸੈਦੋ ਨਗਰ ਦੇ ਲੋਕ ਦੁੱਧ ਲੈ ਕੇ ਗੁਰੂ ਜੀ ਦੇ ਚਰਨਾਂ ਚ ਹਾਜ਼ਰ ਹੋਏ, ਬੜੀ ਸ਼ਰਧਾ ਦੇ ਨਾਲ ਲੰਗਰ ਛਕਾਏ। ਮਹਾਰਾਜ ਨੇ ਲੋਕਾਂ ਦਾ ਪਿਆਰ ਵੇਖ ਕੇ ਖੁਸ਼ੀ ਦੇ ਘਰ ਵਿਚ ਆ ਕੇ ਕਿਹਾ, ਸਿੱਖੋ ਜਿੰਨਾ ਚਿਰ ਗੁਰੂ ਘਰ ਤੇ ਸ਼ਰਧਾ ਰੱਖੋਗੇ ਤੁਹਾਡੇ ਨਗਰਾਂ ਚ ਦੁੱਧ ਦੀਆਂ ਨਦੀਆਂ ਚੱਲਣਗੀਆਂ, ਤੁਹਾਡੇ ਪਿੰਡਾਂ ਵਿਚ ਭਲਵਾਨ ਪੈਦਾ ਹੋਣਗੇ। ਇਹ ਗੁਰੂ ਜੀ ਦੇ ਵਾਕ ਪੂਰੇ ਹੋਏ। ਸੈਦੋ ਤੇ ਮੁੰਦੇ ਅੱਜ ਵੀ ਭਲਵਾਨਾਂ ਦੇ ਪਿੰਡ ਹਨ। ਇਥੋਂ ਸੰਗ ਤੋਂ ਵਿਦਾ ਹੋ ਕੇ ਗੁਰੂ ਸਾਹਿਬ ਅੱਗੇ ਦੀਨਾ ਸਾਹਿਬ ਵੱਲ ਨੂੰ ਇਉਂ

ਤਿੰਨ ਪਿੰਡ ਪਹੁੰਚ ਕੇ ਗੁਰਾਂ ਨੇ ਮਿਸਤਰੀ ਤਰਖਾਣ ਭਾਈ ਦੇਸੂ ਦੇ ਚਬਾਰੇ ਚ ਡੇਰਾ ਕੀਤਾ। ਇਥੋਂ ਨੇੜੇ ਕਾਂਗੜ ਪਿੰਡ ਬਾਬੇ ਮਹਿਰ ਮਿੱਠੇ ਦੀ ਉਲਾਦ ਰਾਏ ਜੋਧ ਧਾਲੀਵਾਲ ਜਿਹੜਾ ਗੁਰੂ ਸਰ ਮਹਾਰਾਜ ਦੇ ਜੰਗ ਵਿਚ ਛੇਵੇਂ ਗੁਰੂ ਪਾਤਸ਼ਾਹ ਵੱਲੋਂ ਮਰਦਾਂ ਵਾਂਗੂ ਲੜਿਆ ਸੀ, ਉਨ੍ਹਾਂ ਦੇ ਪੋਤਰੇ ਚੌਧਰੀ ਲਖਮੀਰ ਸ਼ਮੀਰ ਤੇ ਤਖਤ ਮੱਲ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਏ। ਇਸ ਪਰਿਵਾਰ ਨੇ ਬਹੁਤ ਸੇਵਾ ਕੀਤੀ। ਖਬਰ ਸੁਣ ਕੇ ਭਾਈ ਰੂਪ ਚੰਦ ਦੀ ਬੰਸ ਵਿਚੋਂ ਧਰਮ ਸਿੰਘ ਤੇ ਪਰਮ ਸਿੰਘ ਆ ਹਾਜ਼ਰ ਹੋਏ। ਇਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੁੰਦਰ ਪੁਸ਼ਾਕ ਤੇ ਇਕ ਘੋੜਾ ਭੇਟਾ ਕੀਤਾ। ਗੁਰੂ ਸਾਹਿਬ ਨੇ ਇਹ ਪੁਸ਼ਾਕ ਅਤੇ ਘੋੜਾ ਚੌਧਰੀ ਲਖਮੀਰ ਨੂੰ ਦੇ ਦਿੱਤਾ। ਉਧਰ ਵਜੀਦੇ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦੀਨੇ ਕਾਂਗੜ ਬੈਠੇ ਆ। ਇਹ ਲਖਮੀਰ ਤੇ ਸ਼ਮੀਰ ਤੇ ਬੜਾ ਗੁੱਸੇ ਹੋਇਆ। ਇਹਨੇ ਗੁੱਸੇ ਭਰੀ ਚਿੱਠੀ ਲਿਖੀ, ਚੌਧਰੀਓ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਣੀਆਂ, ਚੌਧਰੀਆਂ ਖੁਸ ਜਾਣਗੀਆਂ। ਨਹੀਂ ਗੋਬਿੰਦ ਸਿੰਘ ਨੂੰ ਫੜ ਕੇ ਸਰਹੰਦ ਕਚਹਿਰੀ ਵਿਚ ਪੇਸ਼ ਕਰ ਦਿਓ। ਵਜੀਦਾ ਖਾਨ ਗੁੱਸੇ ਭਰੀ ਤਾੜਨਾ ਕਾਂਗੜ ਦੇ ਧਾਲੀਵਾਲ ਚੌਧਰੀਆਂ ਨੂੰ ਇਉਂ ਕਰ

ਮਰਦ ਤੇ ਸੂਰਮੇ ਜਹਾਨ ਤੇ ਨਿਤ ਨਹੀਂ ਜਾਂਦੇ। ਇਧਰ ਲਖਮੀਰ ਨੇ ਵਜੀਦੇ ਨੂੰ ਮਰਦਾਂ ਵਾਂਗ ਮੋੜ ਕੇ ਜਵਾਬ ਦਿੱਤਾ, ਅਸੀਂ ਰਾਏ ਜੋਧ ਦੇ ਪੋਤਰੇ, ਇਹ ਚੌਧਰਾਂ ਛੇਵੇਂ ਗੁਰਾਂ ਨੇ ਬਖਸ਼ੀਆਂ, ਅਸੀਂ ਗੁਰੂ ਜੀ ਤੋਂ ਸਾਰਾ ਖਾਨਦਾਨ ਵਾਰ ਦਿਆਂਗੇ। ਸਾਹਿਬ ਲਖਮੀਰ ਤੇ ਬੜੇ ਖੁਸ਼ ਹੋਏ। ਇੱਥੇ ਗੁਰੂ ਜੀ 9 ਮਹੀਨੇ ਰਹੇ, ਸੰਗਤਾਂ ਆਉਣ ਲੱਗੀਆਂ। ਇੱਥੋਂ ਸਾਹਿਬ ਨੇੜੇ ਪਿੰਡ ਬੁਰਜ ਮਾਨਾ ਵਾਲਾ ਜੋ ਅੱਜ ਕੱਲ ਰਾਜਗੜ੍ਹ, ਇੱਥੇ ਵੀ ਗਏ। ਆਖਿਰ ਗੁਰੂ ਜੀ ਨੇ ਤੀਰ ਤਲਵਾਰ ਅਤੇ ਬੰਦੂਕਾਂ ਦੇ ਜੰਗ ਤੋਂ ਬਾਅਦ ਗੁਰੂ ਜੀ ਨੇ ਕਲਮ ਦਾ ਜੰਗ ਲੜਿਆ। ਇਹ ਇਤਿਹਾਸਕ ਫਤਿਹ ਦੀ ਚਿੱਠੀ ਜ਼ਫਰਨਾਮਾ ਗੁਰੂ ਜੀ ਨੇ ਕਾਂਗੜ ਦੇ ਨੇੜੇ ਇੱਕ ਸੰਘਣੇ ਜੰਗਲ ਦੇ ਖੂੰਜੇ ਚ ਬਹਿ ਕੇ ਲਿਖਿਆ, ਜੋ ਕਾਂਗੜ ਦੇ ਤਾਲੀ ਵਾਲਾਂ ਦੀ ਜਗੀਰ ਸੀ, ਅੱਜ ਕੱਲ ਇੱਥੇ ਗੁਰਦੁਆਰਾ ਜ਼ਫਰਨਾਮਾ ਏ। ਇਸ ਚਿੱਠੀ ਵਿੱਚ ਗੁਰੂ ਸਾਹਿਬ

ਜਗ੍ਹਾ ਦੇ ਨੇੜੇ ਬਾਅਦ ਵਿਚ ਭਾਈ ਰੂਪ ਚੰਦ ਦੀ ਵੰਸ਼ ਵਿਚੋਂ ਧਰਮ ਸਿੰਘ ਦੇ ਪੁੱਤਰ ਭਾਈ ਦਿਆਲ ਸਿੰਘ ਨੇ ਇਕ ਪਿੰਡ ਵਸਾਇਆ ਜਿਸ ਦਾ ਨਾਮ ਦਿਆਲਪੁਰਾ ਭਾਈ ਕਾ ਰੱਖਿਆ। ਇਸੇ ਨਗਰ ਵਿਚ ਮਾਤਾ

ਜੀ ਤੇ ਬਾਬਾ ਗੁੱਦੜ ਜੀ ਪੂਰਨ ਬ੍ਰਹਮ ਗਿਆਨੀ ਹੋਏ, ਇਹਨਾਂ ਕੁਝ ਬੋਲਦੇ ਖਿਮਾ ਦੇ ਜਾਚਕਾਂ ਬਖਸ਼ੋ ਅਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

جو ہماری بت ہوتی میرے ستپورا ثابت تم ہر جانو آپے ثابت تم

ਔਰ ਸਤਸੰਗ ਜੀਓ ਇਹ ਰਾਗ ਸੁਗੜਈ ਹੈ ਜੋ ਆਪ ਜੀ ਨੂੰ ਸੁਣਾਉਣ ਲੱਗੇ ਹਾਂ। ਇਸ ਵਿੱਚ ਗੁਰੂ ਪਾਤਸ਼ਾਹ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ, ਜੋ ਤੇਰੇ ਮਸਤਕ ਤੇ ਲਿਖਿਆ ਹੈ, ਬਿਨ ਕਰਮਾ ਕਿਛੂ ਨਾ ਲੱਭੇ ਜੇ ਫਿਰੇ ਸਭ ਤਰਨਾ, ਗੁਰਮਿਲ ਪਾਓ ਗੋਬਿੰਦ ਕਾ ਭੈ ਡਰ ਦੂਰ ਕਰਨਾ। ਇਹ ਵੀ ਬੜੀ ਪੁਰਾਤਨ ਰੀਤ ਹੈ ਜੋ ਆਪ ਜੀ ਨੂੰ, ਆਪ ਸਭ ਸੁਣਨ ਵਾਲੇ ਬੈਠੇ ਹੋ ਤਾਂ ਹੀ ਦਿਲ ਕਰਦਾ, ਜੋ ਦੋ ਦੋ ਚੀਜ਼ਾਂ ਹਨ ਆਪ ਦੀ ਸੇਵਾ ਵਿੱਚ

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ ਪੁਰਾਣੀਆਂ ਰੀਤਾਂ ਰਿਕਾਰਡ ਕਰਾ ਦਿਓ। ਸੋ ਅੱਜ